ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ। ਇਹ ਤੁਹਾਡਾ ਆਪਣਾ ਹਫ਼ਤਾਵਾਰੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ, ਜਿਹੜਾ ਕਿ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ। ਪ੍ਰੋਗਰਾਮ ਨੂੰ ਸੁਣਨ ਵਾਸਤੇ ਫ੍ਰੀ ਔਨ ਏਅਰ ਰੇਡੀਓ ਸਿਡਨੀ ਵੈਸਟ 'ਚ 99.9 FM ਦੀ ਫ੍ਰੀਕੁਐਂਸੀ 'ਤੇ ਟਿਊਨ ਕਰਕੇ ਸੁਣਿਆ ਜਾ ਸਕਦਾ, ਜਾਂ ਤੁਸੀਂ ਇੰਟਰਨੈਟ ਦੇ ਮਾਧਿਅਮ www.sWR999.com.au 'ਤੇ ਸੁਣ ਸਕਦੇ ਹੋ, ਜਾਂ ਸਮਾਰਟ ਡਿਵਾਈਸ 'ਤੇ SWR 99.9 FM ਦੀ ਫ੍ਰੀਕੁਐਂਸੀ ਲੱਭ ਕੇ ਸੁਣਿਆ ਜਾ ਸਕਦਾ। ਤੁਹਾਡਾ ਆਪਣਾ ਪ੍ਰੋਗਰਾਮ ਹਿੱਸਾ ਬਣਿਆ ਕਰੋ। ਹਿੱਸਾ ਬਣਨ ਵਾਸਤੇ ਫੋਨ ਨੰਬਰ 02 9 6 7 6 3 9 9 9।

0: ਜ਼ਿੰਦਗੀ ਦੇ ਸਫ਼ਰ 'ਚ ਲੰਘਦੇ ਲੰਘਦੇ ਕੁਛ ਗੱਲਾਂ ਚੰਗੀਆਂ ਮਾੜੀਆਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਸਾਨੂੰ ਪ੍ਰਭਾਵ ਵੀ ਕਰ ਜਾਂਦੀਆਂ ਕਿ ਰਿਸ਼ਤੇ ਇੱਦਾਂ ਦੇ ਹੁੰਦੇ ਜਿਹੜੇ ਸਾਨੂੰ ਦੁੱਖਾਂ 'ਚੋਂ ਦੂਰ ਵੀ ਕਰ ਦਿੰਦੇ ਆ। ਅਸਲੀ ਜ਼ਿੰਦਗੀ ਤਾਂ ਉਹੀ ਹੈ ਨਾ ਕਿ ਆਪਾਂ ਨੈਗੇਟਿਵਿਟੀ ਤੋਂ ਪੋਜ਼ਿਟਿਵਿਟੀ ਚੰਗੀ ਲਾਈਫ ਵੱਲ ਵਧੀਏ, ਚੰਗੇ ਪਲਾਂ ਦੀ ਕਾਮਨਾ ਕਰੀਏ। ਇਹ ਹੁੰਦੇ ਸਾਰੇ ਸਾਡੇ ਅੰਦਰ ਹੀ ਆ, ਸਾਨੂੰ ਸਿਰਫ ਇਹਨੂੰ ਤਰਾਸ਼ਣ ਦੀ ਲੋੜ ਆ। ਅਸੀਂ ਸੋਚਾਂ ਦੇ ਵਿੱਚ ਹੀ ਰਹਿੰਦੇ ਹਾਂ ਪਰ ਇਹਨਾਂ ਚਿੰਤਾਵਾਂ ਦਾ ਇਲਾਜ ਲੱਭਦੇ ਹਾਂ ਅਤੇ ਅੱਜ ਦੱਸਦੇ ਹਾਂ ਕਿ ਚਿੰਤਾਵਾਂ ਦਾ ਕੁਦਰਤੀ ਇਲਾਜ ਕੀ ਆ। ਚਲੋ ਕੁਛ ਗੱਲਾਂ ਦੇ ਵਿੱਚੋਂ ਇਹ ਗੱਲਾਂ ਸਰਬਜੀਤ ਸਿੰਘ ਦੁਆਰਾ ਪੇਸ਼ ਕੀਤੀਆਂ ਹੋਈਆਂ, ਚਿੰਤਾਵਾਂ ਦਾ ਕੁਦਰਤੀ ਇਲਾਜ।
1: ਜਨਮ ਤੋਂ ਬਾਅਦ ਬੱਚੇ ਦਾ ਸਭ ਤੋਂ ਪਹਿਲਾ ਮਨੋਭਾਵ ਕੀ ਹੁੰਦਾ ਹੈ? ਬੱਚਾ ਪੈਦਾ ਹੁੰਦੇ ਹੀ ਰੋਂਦਾ ਹੈ ਕਿਉਂਕਿ ਉਸਨੂੰ ਚਿੰਤਾ ਹੁੰਦੀ ਹੈ। ਮਾਂ ਦੇ ਗਰਭ ਵਿਚਲੀ ਸੁਰੱਖਿਆ ਦੇ ਨਾਲ ਨਾਲ ਉਸਦੀ ਚਿੰਤਾ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ, ਉਸ ਦੇ ਸਰੀਰ ਨੂੰ ਮਿਲਣ ਵਾਲੀ ਖੁਰਾਕ ਦੇ ਰਾਹ ਦਾ ਬੰਦ ਹੋ ਜਾਣਾ। ਮਾਂ ਦੇ ਗਰਭ ਵਿੱਚ ਬੱਚੇ ਨੂੰ ਨਾਭੀ ਰਾਹੀਂ ਖੁਰਾਕ ਮਿਲਦੀ ਹੈ ਅਤੇ ਪੈਦਾ ਹੁੰਦੇ ਹੀ ਨਾੜੂ ਕੱਟਣ ਨਾਲ ਉਹ ਰਾਹ ਬੰਦ ਹੋ ਜਾਂਦਾ ਹੈ। ਉਸਦੀ ਇਹ ਚਿੰਤਾ ਉਦੋਂ ਦੂਰ ਹੁੰਦੀ ਹੈ ਜਦੋਂ ਉਸਨੂੰ ਮੂੰਹ ਰਾਹੀਂ ਪਹਿਲੀ ਵਾਰ ਗੁੜਤੀ ਦੇ ਰੂਪ ਵਿੱਚ ਕੁਝ ਖੁਆਇਆ ਜਾਂਦਾ ਹੈ। ਤੁਸੀਂ ਕਹਿ ਸਕਦੇ ਹੋ ਕਿ ਮਨੁੱਖ ਦਾ ਸਭ ਤੋਂ ਪਹਿਲਾ ਮਨੋਭਾਵ ਹੈ ਚਿੰਤਾ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਤਿਵੇਂ ਤਿਵੇਂ ਉਸਨੂੰ ਪਤਾ ਲੱਗਦਾ ਹੈ ਕਿ ਕੁਦਰਤ ਦਾ ਨਿਯਮ ਹੈ ਕਿ ਵੱਡੀ ਮੱਛੀ ਛੋਟੀ ਨੂੰ ਖਾ ਜਾਂਦੀ ਹੈ। ਤਾਕਤਵਰ ਹਮੇਸ਼ਾ ਕਮਜ਼ੋਰ ਨੂੰ ਦਬਾ ਲੈਂਦਾ ਹੈ। ਇਸ ਲਈ ਕੁਦਰਤ ਵਿੱਚ ਸਭ ਤੋਂ ਪ੍ਰਬਲ ਮਨੋਭਾਵ ਹੈ ਵੱਡੀ ਮੱਛੀ ਦੁਆਰਾ ਖਾਧੇ ਜਾਣ ਦਾ ਡਰ ਅਤੇ ਚਿੰਤਾ। ਇਹ ਵੱਡੀਆਂ ਮੱਛੀਆਂ ਤੁਹਾਡੇ ਆਸ ਪਾਸ ਹਮੇਸ਼ਾ ਮੰਡਰਾਉਂਦੀਆਂ ਰਹਿੰਦੀਆਂ ਹਨ। ਤੁਹਾਡੇ ਰਿਸ਼ਤੇਦਾਰ, ਤੁਹਾਡੇ ਦੋਸਤ ਮਿੱਤਰ, ਤੁਹਾਡਾ ਬੌਸ ਜਾਂ ਫਿਰ ਤੁਹਾਡੇ ਕਾਰੋਬਾਰੀ ਪ੍ਰਤੀਯੋਗੀਆਂ ਦੇ ਰੂਪ ਵਿੱਚ। ਚਿੰਤਾ ਦਾ ਸੁਭਾਅ ਹੈ ਕਿ ਇਹ ਤੁਹਾਡੇ ਉੱਤੇ ਉਦੋਂ ਭਾਰੂ ਹੁੰਦੀ ਹੈ ਜਦੋਂ ਤੁਸੀਂ ਵਿਹਲੇ ਬੈਠਦੇ ਹੋ। ਵਿਹਲੇ ਬੈਠਿਆਂ ਤੁਹਾਡੀ ਕਲਪਨਾ ਤੁਹਾਡੀ ਹਰ ਇੱਕ ਗਲਤੀ ਨੂੰ ਰਾਈ ਦਾ ਪਹਾੜ ਬਣਾ ਸਕਦੀ ਹੈ। ਤੁਹਾਡੀਆਂ ਛੋਟੀਆਂ ਛੋਟੀਆਂ ਭੁੱਲਾਂ ਵੀ ਤੁਹਾਨੂੰ ਬਹੁਤ ਵੱਡੀਆਂ ਲੱਗਣ ਲੱਗਦੀਆਂ ਹਨ। ਮਨੋਵਿਗਿਆਨ ਦਾ ਇੱਕ ਮਹੱਤਵਪੂਰਨ ਨਿਯਮ ਇਹ ਹੈ ਕਿ ਮਨੁੱਖੀ ਦਿਮਾਗ ਕਿੰਨਾ ਹੀ ਤੇਜ਼ ਕਿਉਂ ਨਾ ਹੋਵੇ, ਤੁਸੀਂ ਫਿਰ ਵੀ ਇੱਕੋ ਵੇਲੇ ਇੱਕ ਤੋਂ ਜ਼ਿਆਦਾ ਵਿਸ਼ਿਆਂ 'ਤੇ ਸੋਚ ਨਹੀਂ ਸਕਦੇ। ਜੇ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਇੱਕ ਪ੍ਰਯੋਗ ਕਰਕੇ ਦੇਖੋ। ਆਪਣੀ ਮਰਜ਼ੀ ਦੇ ਦੋ ਐਸੇ ਵਿਸ਼ੇ ਚੁਣ ਲਓ ਜਿਨ੍ਹਾਂ ਉੱਤੇ ਤੁਹਾਨੂੰ ਵਿਚਾਰ ਕਰਨਾ ਪਵੇ। ਜਿਵੇਂ 100 ਤੋਂ ਸ਼ੁਰੂ ਕਰਕੇ ਪੁੱਠੀ ਗਿਣਤੀ ਗਿਣੋ ਅਤੇ ਨਾਲ ਨਾਲ ਇਹ ਵੀ ਸੋਚੋ ਕਿ ਕੱਲ੍ਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕਰਨਾ ਹੈ। ਪ੍ਰਯੋਗ ਕਰਨ ਲਈ ਇਸ ਆਡੀਓ ਜਾਂ ਵੀਡੀਓ ਨੂੰ ਥੋੜ੍ਹੇ ਚਿਰ ਲਈ ਰੋਕ ਲਵੋ। ਮੈਂ ਫਿਰ ਦੁਹਰਾਉਂਦਾ ਹਾਂ, ਪ੍ਰਯੋਗ ਕਰਨ ਲਈ ਇਸ ਆਡੀਓ ਵੀਡੀਓ ਨੂੰ ਰੋਕ ਲਓ ਅਤੇ ਇੱਕ ਵਾਰ ਪ੍ਰਯੋਗ ਕਰਕੇ ਵੇਖ ਲਓ। ਜੇ ਤੁਸੀਂ ਪ੍ਰਯੋਗ ਕਰਕੇ ਵੇਖ ਲਿਆ ਹੈ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇੱਕੋ ਵੇਲੇ ਦੋ ਵਿਸ਼ਿਆਂ 'ਤੇ ਵਿਚਾਰ ਨਹੀਂ ਕੀਤਾ ਜਾ ਸਕਦਾ। ਇਹੋ ਗੱਲ ਸਾਡੀਆਂ ਭਾਵਨਾਵਾਂ 'ਤੇ ਵੀ ਲਾਗੂ ਹੁੰਦੀ ਹੈ। ਤੁਸੀਂ ਆਪਣੇ ਮਨੋਭਾਵਾਂ ਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹੋ। ਇੱਕ ਭਾਗ ਵਿੱਚ ਦੁੱਖ, ਚਿੰਤਾ, ਡਰ ਅਤੇ ਉਦਾਸੀ ਅਤੇ ਦੂਜੇ ਵਿੱਚ ਸੁੱਖ, ਆਨੰਦ, ਸ਼ਾਂਤੀ ਅਤੇ ਖੁਸ਼ੀ। ਤੁਹਾਡੇ ਦਿਮਾਗ ਵਿੱਚ ਇੱਕ ਸਮੇਂ ਕੇਵਲ ਇੱਕ ਹੀ ਤਰ੍ਹਾਂ ਦੇ ਮਨੋਭਾਵ ਆ ਸਕਦੇ ਹਨ। ਤੁਸੀਂ ਇੱਕੋ ਸਮੇਂ ਉਦਾਸ ਅਤੇ ਖੁਸ਼ ਨਹੀਂ ਹੋ ਸਕਦੇ ਕਿਉਂਕਿ ਡਰ ਅਤੇ ਚਿੰਤਾ ਕੁਦਰਤੀ ਮਨੋਭਾਵ ਹਨ। ਇਸ ਲਈ ਜਦੋਂ ਤੁਹਾਡੇ ਮਨ ਅੰਦਰ ਕੋਈ ਵੀ ਭਾਵ ਨਹੀਂ ਹੁੰਦਾ ਤਾਂ ਡਰ ਅਤੇ ਚਿੰਤਾ ਦਾ ਮਨੋਭਾਵ ਆਪਣੇ ਆਪ ਹੀ ਆ ਜਾਂਦਾ ਹੈ। ਵਿਅਰਥ ਦੀ ਚਿੰਤਾ ਤੋਂ ਬਚਣ ਦਾ ਕੁਦਰਤੀ ਅਤੇ ਸਭ ਤੋਂ ਕਾਮਯਾਬ ਇਲਾਜ ਇਹੋ ਹੈ ਕਿ ਆਪਣੇ ਆਪ ਨੂੰ ਅਜਿਹੇ ਕੰਮਾਂ ਵਿੱਚ ਲਾ ਕੇ ਰੱਖੋ ਜਿਸ ਨਾਲ ਤੁਹਾਡੇ ਮਨ ਵਿੱਚ ਖੁਸ਼ੀ ਅਤੇ ਆਨੰਦ ਦੇ ਮਨੋਭਾਵ ਪੈਦਾ ਹੋਣ, ਜਾਂ ਫਿਰ ਕਿਸੇ ਐਸੇ ਕੰਮ ਵਿੱਚ ਲਾ ਕੇ ਰੱਖੋ ਜਿਸ ਵਿੱਚ ਤੁਹਾਨੂੰ ਸੋਚ ਵਿਚਾਰ ਕਰਨੀ ਪਵੇ। ਰੋਜ਼ਾਨਾ ਦੇ ਕੰਮਕਾਰ ਜਿਨ੍ਹਾਂ ਨੂੰ ਕਰਨ ਲੱਗਿਆਂ ਤੁਹਾਨੂੰ ਸੋਚ ਵਿਚਾਰ ਨਹੀਂ ਕਰਨੀ ਪੈਂਦੀ ਉਹ ਤੁਹਾਨੂੰ ਚਿੰਤਾ ਤੋਂ ਨਹੀਂ ਬਚਾ ਸਕਦੇ। ਚਿੰਤਾਗ੍ਰਸਤ ਵਿਅਕਤੀ ਕੁਝ ਵੀ ਉਸਾਰੂ ਨਹੀਂ ਸੋਚ ਸਕਦਾ, ਉਹ ਸਿਰਫ ਨਿਰਾਸ਼ ਹੋ ਕੇ ਟੁੱਟ ਸਕਦਾ ਹੈ। ਨਿਰਾਸ਼ ਹੋ ਕੇ ਟੁੱਟਣ ਨਾਲੋਂ ਕਿਤੇ ਚੰਗਾ ਹੈ ਕਿ ਕਿਸੇ ਕੰਮ ਵਿੱਚ ਇੰਨੇ ਰੁੱਝ ਜਾਓ ਕਿ ਚਿੰਤਾ ਕਰਨ ਦਾ ਵਿਹਲ ਹੀ ਨਾ ਹੋਵੇ।
0: ਦੇਖੋ ਜੀ, ਚਿੰਤਾ ਤੋਂ ਬਚਣ ਵਾਸਤੇ ਆਪਣੇ ਆਪ ਨੂੰ ਕਿਸੇ ਉਸਾਰੂ ਕੰਮ 'ਚ ਬਿਜ਼ੀ ਕਰਕੇ ਦੇਖੋ। ਬਹੁਤ ਵਧੀਆ ਗੱਲਾਂ ਬਾਤਾਂ ਨੂੰ ਪਰੋ ਗਿਆ, ਪਰ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਵਿਹਲਾਪਨ। ਜਦੋਂ ਇਕੱਲੇ ਰਹਿ ਜਾਂਦੇ ਹਾਂ, ਇਕੱਲੇ ਹੁੰਦੇ ਹਾਂ, ਅਤੇ ਉਦੋਂ ਸੋਚਾਂ ਜਿਹੜੀਆਂ ਗਿਰਾਵਟਾਂ ਵੱਲ ਨੂੰ ਜ਼ਿਆਦਾ ਜਾਂਦੀਆਂ। ਦੋ ਚੀਜ਼ਾਂ ਇਕੱਠੀਆਂ ਕਦੇ ਨਹੀਂ ਹੋ ਸਕਦੀਆਂ, ਲੇਕਿਨ ਸੋਚਾਂ ਉੱਧਰ ਨੂੰ ਜਾਂਦੀਆਂ, ਫਿਰ ਛੋਟੀਆਂ ਗੱਲਾਂ ਵੀ ਵੱਡੀਆਂ ਬਣ ਕੇ ਘਰ ਘਰ ਜਾਂਦੀਆਂ। ਅਤੇ ਕੋਸ਼ਿਸ਼ ਕਰੋ ਆਪਣੇ ਆਪ ਨੂੰ ਬਿਜ਼ੀ ਰੱਖੋ, ਉਸਾਰੂ ਕੰਮਾਂ 'ਚ ਬਿਜ਼ੀ ਰੱਖੋ, ਚਿੰਤਾ ਆਪ ਹੀ ਘੱਟ ਜਾਣਗੀਆਂ।

ਇਹ ਸੀ ਮੋਤੀਏ ਦੇ ਫੁੱਲ ਦੀਆਂ ਗੱਲਾਂ ਬਾਤਾਂ। ਮੋਤੀਏ ਦਾ ਫੁੱਲ ਦੇਖਣ ਨੂੰ ਵੀ ਖੂਬਸੂਰਤ ਅਤੇ ਖੁਸ਼ਬੂ 'ਚ ਵੀ ਬਹੁਤ ਖੂਬਸੂਰਤ, ਉਹਨੂੰ ਮਾਰ ਕੇ ਜਗਾਉਣ ਦੀ ਗੱਲ ਕਰ ਗਿਆ। ਔਰ ਇਹਨਾਂ ਟੱਪਿਆਂ ਦੇ ਵਿੱਚ ਫਿਰ ਉਹੀ ਗੱਲ, ਰਿਸ਼ਤੇ ਕੀ ਚੰਗਾ ਲੱਗਦਾ, ਕਿਉਂ ਚੰਗਾ ਲੱਗਦਾ। ਜਦੋਂ ਕੁਝ ਚੰਗਾ ਲੱਗਦਾ ਤਾਂ ਫਿਰ ਉਹ ਬਸ ਅੱਗੇ ਤੋਂ ਅੱਗੇ ਚੰਗਾ ਹੀ ਲੱਗਦਾ। ਕਈ ਗਾਣਿਆਂ ਦੀ ਧੁਨ ਗਾਣੇ ਵੀ ਬਹੁਤ ਚੰਗੇ ਲੱਗਦੇ ਆ, ਕੁਛ ਗਾਣੇ ਬਹੁਤ ਸਾਰੇ ਕਲਾਕਾਰ ਵੀ ਗਾ ਜਾਂਦੇ ਆ, ਪਰ ਹਰੇਕ ਕਲਾਕਾਰ ਉਸਨੂੰ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਗਾਉਣ ਦੀ ਕੋਸ਼ਿਸ਼ ਕਰਦਾ। ਅਤੇ ਗਾਣੇ ਦੀ ਧੁਨ ਸੁਣਦੇ ਹਾਂ, ਧੁਨ ਜਿਹੜੀ ਆ ਕਿ ਇੱਕ ਬੰਸਰੀ ਦੇ ਵਿੱਚ ਦੇਖੋ ਫੂਕ ਮਾਰ ਕੇ ਉਸ ਗਾਣੇ ਦੀ ਤਰ੍ਹਾਂ ਜਿੱਦਾਂ ਤੁਹਾਡੇ ਅੰਦਰੋਂ ਫੂਕ ਨਿਕਲਦੀ ਹੈ ਅਤੇ ਲੱਗਦਾ ਕਿ ਗਾਣਾ ਹੀ ਗਾ ਰਿਹਾ ਹੈ। ਬਹੁਤ ਬਿਹਤਰ ਤਰੀਕੇ ਨਾਲ ਬੰਸਰੀ 'ਤੇ ਇਸ ਗਾਣੇ ਦੀ ਧੁਨ ਕੱਢੀ। ਪਹਿਲਾਂ ਧੁਨ ਸੁਣਦੇ ਹਾਂ, ਸ਼ਾਇਦ ਗਾਣਾ ਸਮਝ ਲੱਗ ਜਾਏ।

ਗੀਤ ਦੀ ਧੁਨ ਸਮਝ ਲੱਗ ਹੀ ਗਈ ਹੋਗੀ, ਜ਼ਾਰਾ ਸਿੱਲੀ ਸਿੱਲੀ। ਇਹ ਗਾਣਾ ਕਈ ਕਲਾਕਾਰਾਂ ਨੇ ਹੁਣ ਗਾਤਾ, ਲੇਕਿਨ ਸਭ ਤੋਂ ਪਹਿਲਾਂ ਇਹ ਗਾਣਾ ਗਾਇਆ ਸੀ ਲਤਾ ਮੰਗੇਸ਼ਕਰ ਨੇ। ਲਤਾ ਮੰਗੇਸ਼ਕਰ ਨੇ ਇਹ ਗਾਣਾ ਗਾਇਆ ਸੀ ਗੁਲਜ਼ਾਰ ਦੀ ਡਾਇਰੈਕਟ ਕੀਤੀ ਹੋਈ ਫਿਲਮ ਅਤੇ ਪ੍ਰੋਡਿਊਸ ਕੀਤੀ ਹੋਈ ਲਤਾ ਮੰਗੇਸ਼ਕਰ ਨੇ ਜਿਹਨੂੰ ਪ੍ਰੋਡਿਊਸ ਕੀਤਾ ਸੀ। ਫਿਲਮ ਦਾ ਨਾਂ ਸੀ ਲੇਕਿਨ। ਲੇਕਿਨ ਦਾ ਮਤਲਬ ਕਿ ਕੁਛ ਵੀ ਕਹਿ ਲਓ, ਕੀ ਵਟ। 1991 'ਚ ਫਿਲਮ ਰਿਲੀਜ਼ ਹੋਈ ਸੀ ਅਤੇ 1895 ਦੀ ਇੱਕ ਸ਼ੋਰਟ ਸਟੋਰੀ ਰਵਿੰਦਰ ਨਾਥ ਟੈਗੋਰ ਦੀ ਲਿਖੀ ਹੋਈ ਇੱਕ ਸ਼ੋਰਟ ਸਟੋਰੀ ਉਹਦੇ ਉੱਤੇ ਫਿਲਮ ਬਣਾਈ ਸੀ ਅਤੇ ਕੰਮ ਕੀਤਾ।

ਇਹ ਸੀ ਲੇਕਿਨ ਫਿਲਮ 'ਚੋਂ ਗੀਤ। ਲੇਕਿਨ ਫਿਲਮ ਜਿਹੜੀ ਸਾਡੇ ਨੋਬਲ ਪ੍ਰਾਈਜ਼ ਵਿਨਰ ਰਵਿੰਦਰ ਨਾਥ ਟੈਗੋਰ ਦੀ ਕਹਾਣੀ ਹੰਗਰੀ ਸਟੋਨ 'ਤੇ ਅਤੇ ਡਾਇਰੈਕਟ ਕੀਤਾ ਸੀ ਗੁਲਜ਼ਾਰ ਨੇ ਅਤੇ ਪ੍ਰੋਡਿਊਸ ਕੀਤਾ ਸੀ ਲਤਾ ਮੰਗੇਸ਼ਕਰ ਅਤੇ ਉਹਨਾਂ ਦੇ ਭਰਾ ਨੇ। ਵਧੀਆ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਜਿਹਦੇ 'ਚ ਸਦਾਬਹਾਰ ਕਲਾਕਾਰ ਵਿਨੋਦ ਖੰਨਾ ਡਿੰਪਲ ਕਪਾੜੀਆ ਨੇ ਕੰਮ ਕੀਤਾ ਸੀ। ਤੁਸੀਂ ਸੁਣ ਰਹੇ ਹੋ ਆਪਣਾ ਮਨਪਸੰਦ ਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਪ੍ਰੋਗਰਾਮ ਨੂੰ ਸੁਣਨ ਵਾਸਤੇ www.sw999.com.au 'ਤੇ ਜਾਂ ਤੁਸੀਂ ਫ੍ਰੀ ਔਨ ਏਅਰ ਰੇਡੀਓ ਸਿਡਨੀ ਵੈਸਟ ਦੇ ਵਿੱਚ ਸੁਣ ਸਕਦੇ ਹੋ FM ਬੈਂਡ 'ਤੇ ਟਿਊਨ ਕਰਕੇ 99.9 ਦੀ ਫ੍ਰੀਕੁਐਂਸੀ 'ਤੇ ਸੁਣਿਆ ਜਾ ਸਕਦਾ। ਸਮਾਂ ਐਤਵਾਰ 8 ਵਜੇ ਤੋਂ ਲੈ ਕੇ 10 ਵਜੇ ਤੱਕ। ਅੱਗੇ ਸੁਣਦੇ ਸਾਡੇ ਬਹੁਤ ਹੀ ਬਿਹਤਰੀਨ ਕਲਾਕਾਰ ਜਿਹੜੇ ਅੱਜ ਸਾਡੇ ਵਿੱਚ ਨਹੀਂ ਆ, ਗਾਣੇ ਲਿਖਦੇ ਸੀ ਗਾਉਂਦੇ ਸੀ, ਜਿਨ੍ਹਾਂ ਦਾ ਅੰਦਾਜ਼ ਆਪਣੇ ਅੰਦਾਜ਼ ਸੀ, ਹਾਕਮ ਸੂਫੀ ਜੀ। ਉਹ ਨਜ਼ਰਾਂ ਨੂੰ ਇਸ ਗਾਣੇ ਦੇ ਵਿੱਚ ਇਹਨਾਂ ਬੋਲਾਂ ਨੂੰ ਕਿੱਦਾਂ ਪਰੋ ਕੇ ਗਾ ਗਏ ਹਾਕਮ ਸੂਫੀ ਜੀ।

0: Swah 99.9.
1: ਇਹ ਸੀ ਸਾਡਾ ਸਦਾ ਬਹਾਰ ਗਾਇਕ ਲੇਖਕ ਇਨਸਾਨ ਹਾਕਮ ਸੂਫੀ ਨਜ਼ਰਾਂ ਦੀਆਂ ਗੱਲਾਂ ਬੜੇ ਵਧੀਆ ਤਰੀਕੇ ਨਾਲ ਪਰੋ ਗਿਆ ਨਜ਼ਰਾਂ ਕੀ ਕਰ ਸਕਦੀਆਂ ਕੀ ਕਰਦੀਆਂ ਅਤੇ ਕੀ ਕੀਤਾ ਇਹਨਾਂ ਨੇ ਹਾਕਮ ਸੂਫੀ ਜਿਹਨਾਂ ਗੱਲਬਾਤ ਜਦੋਂ ਕੀਤੀ ਸੀ ਤਾਂ ਬਹੁਤ ਵਧੀਆ ਲੱਗਾ ਸੀ ਪਰ ਕੁਛ ਸਮੇਂ ਪਹਿਲਾਂ ਸਾਡੇ ਤੋਂ ਦੂਰ ਚਲ ਗਏ ਨੇ ਸਦੀਮੀ ਵਿਛੋੜਾ ਦੇ ਗਏ ਸੀ ਪਰ ਫਿਰ ਵੀ ਅਸੀਂ ਉਹਨਾਂ ਦੇ ਗਾਣਿਆਂ ਦੇ ਜ਼ਰੀਏ ਉਹਨਾਂ ਨੂੰ ਯਾਦ ਕਰਦੇ ਰਹਾਂਗੇ ਗੱਲ ਕਰਦੇ ਹਾਂ ਕਿ ਔਰਤ ਦਾ ਘਰ ਕਿਹੜਾ ਛੋਟੀ ਜਿਹੀ ਰਚਨਾ ਦੇ ਵਿੱਚ ਸੁਣਦੇ ਹਾਂ ਔਰਤ ਦਾ ਘਰ ਕਿਹੜਾ ਆ ਕਿਹੜੇ ਘਰ ਨੂੰ ਆਪਣਾ ਘਰ ਕਹਿੰਦੀ ਆ ਇਸ ਰਚਨਾ 'ਚ ਸੁਣਦੇ ਹਾਂ
2: ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਰੋਂਦੀ ਕੁਰਲਾਉਂਦੀ ਪੇਕੇ ਪਹੁੰਚੀ ਸ਼ਾਮ ਦੇ ਤਕਰੀਬਨ 4:30 ਵਜੇ ਮਾਂ ਦਾ ਸੰਸਕਾਰ ਕਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਸਾਰੇ ਘਰ ਪਹੁੰਚੇ ਤਾਂ ਕੁਝ ਸਿਆਣੀਆਂ ਬੁੜੀਆਂ ਕਹਿਣ ਲੱਗੀਆਂ ਵਿਆਹੀਆਂ ਕੁੜੀਆਂ ਬਈ ਆਪਣੇ ਘਰ ਜਾਓ ਸੰਸਕਾਰ ਤੋਂ ਬਾਅਦ ਵਾਲੀ ਰਾਤ ਕੁੜੀਆਂ ਪੇਕੇ ਨਹੀਂ ਰਹਿੰਦੀਆਂ ਚੰਗਾ ਨਹੀਂ ਹੁੰਦਾ ਉਹ ਉਵੇਂ ਹੀ ਉੱਠ ਕੇ ਆਪਣੇ ਪਤੀ ਨਾਲ ਤੁਰ ਪਈ ਮਨ ਤਾਂ ਭਰਿਆ ਹੀ ਹੋਇਆ ਸੀ ਆਖਿਰ ਜਾਣ ਵਾਲੀ ਮਾਂ ਸੀ ਉਹਦੀ ਘਰ ਆ ਕੇ ਵੀ ਕਿਹੜਾ ਮਨ ਟਿਕਣਾ ਸੀ ਜਿਵੇਂ ਕਿਵੇਂ ਬੱਚਿਆਂ ਨੂੰ ਰੋਟੀ ਬਣਾ ਕੇ ਦਿੱਤੀ ਪਤੀ ਨੂੰ ਦਿੱਤੀ ਆਪਣੇ ਕਿੱਥੋਂ ਲੰਘਣੀ ਸੀ ਬੁਰਕੀ ਉਹਦੇ ਅੰਦਰ ਉਵੇਂ ਹੀ ਭੁੱਖਣ ਭਾਣੀ ਮੰਜੇ ਤੇ ਪੈ ਗਈ ਮਾਂ ਬਾਰੇ ਸੋਚਦੀ ਦੀਆਂ ਭੁੱਬਾਂ ਨਿਕਲ ਗਈਆਂ ਅਚਾਨਕ ਪਤੀ ਦੀ ਗੱਲ ਨੇ ਸੁਣ ਕਰਤਾ ਅਖੇ ਹੁਣ ਮੇਰੇ ਘਰ ਨਾ ਵਾਧੂ ਦਾ ਮਾਤਮ ਪਾ ਇਹ ਰੋਣਾ ਧੋਣਾ ਆਪਣੇ ਘਰ ਹੀ ਕਰ ਲੈਂਦੀ ਜਿਹੜਾ ਕਰਨਾ ਸੀ ਹੁਣ ਕਦੇ ਉਹਦੇ ਕੰਨਾਂ 'ਚ ਪੇਕੇ ਘਰ ਵਾਲੀਆਂ ਬੁੜੀਆਂ ਦੇ ਬੋਲ ਗੂੰਜਦੇ ਕਿ ਵਿਆਹੀਆਂ ਕੁੜੀਆਂ ਆਪਣੇ ਘਰ ਜਾਓ ਤੇ ਕਦੇ ਪਤੀ ਦੇ ਬੋਲ ਕਿ ਆਪਣੇ ਘਰ ਹੀ ਕਰ ਲੈਂਦੀ ਜਿਹੜਾ ਰੋਣਾ ਧੋਣਾ ਕਰਨਾ ਸੀ ਉਹ ਸੋਚੀ ਗਈ ਕਿ ਅੱਧੀ ਉਮਰ ਤਾਂ ਉਸਦੀ ਬਾਪ ਦਾ ਘਰ ਜੋੜਦੀ ਦੀ ਲੰਘ ਗਈ ਤੇ ਬਾਕੀ ਪਤੀ ਦਾ ਜਿਹਨੂੰ ਹੁਣ ਤੱਕ ਉਹ ਆਪਣਾ ਘਰ ਹੀ ਸਮਝ ਰਹੀ ਸੀ ਪਰ ਉਹਦਾ ਆਪਣਾ ਘਰ ਕਿਹੜਾ ਜਿੱਥੇ ਹੋਰ ਕੁਝ ਨਹੀਂ ਕਮ ਸੇ ਕਮ ਉਹ ਆਪਣੀ ਮਰੀ ਹੋਈ ਮਾਂ ਨੂੰ ਤਾਂ 2 ਘੜੀਆਂ ਰੋ ਸਕੇ
1: ਇਹ ਸੀ ਰਚਨਾ ਆਪਣਾ ਘਰ ਕਿਹੜਾ ਜਿੱਥੇ ਉਹ 2 ਘੜੀਆਂ ਰੋ ਸਕੇ ਇਹੀ ਤਲਾਸ਼ ਜਦੋਂ ਉਹ ਦਿਨ ਆ ਜਾਂਦੇ ਆ ਇਹ ਤਲਾਸ਼ ਕਰਦੇ ਕਰਦੇ ਹੀ ਸੋਚਾਂ ਦੇ ਵਿੱਚ ਬਸ ਸੋਚਾਂ ਹੀ ਰਹਿ ਜਾਂਦੀਆਂ ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰਥ 99.9 FM ਤੋਂ ਸ਼ਾਮ ਕੁਮਾਰ ਦੇ ਨਾਲ ਗੀਤ ਸੁਣਦੇ ਹਾਂ ਪਹਿਲੇ ਨਰਾਤੇ 'ਚ ਵਿਆਹ ਦੀ ਗੱਲ ਇਸ ਗੀਤ 'ਚ ਕਿੱਦਾਂ ਕਲਾਕਾਰ ਕਰ ਗਿਆ

0: 99.9
1: ਐਸੀ ਜਗਮੋਹਨ ਕੌਰ ਅਤੇ ਕੇਦੀਪ ਕੁਛ ਮਜ਼ਬੂਰੀਆਂ ਦੀਆਂ ਗੱਲਾਂ ਬਾਤਾਂ ਕਰ ਗਏ। ਇਹ ਉਹ ਟਾਈਮ ਜਦੋਂ ਮਜ਼ਬੂਰੀਆਂ ਆ ਜਾਂਦੀਆਂ ਅਤੇ ਉਸ ਟਾਈਮ 'ਚੋਂ ਲੰਘਣਾ ਸੌਖਾ ਵੀ ਕਿਸੇ ਵਾਸਤੇ, ਕਿਸੇ ਵਾਸਤੇ ਔਖਾ ਵੀ। ਕਮੇਡੀ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ, ਸਾਡੇ ਕਮੇਡੀ ਕਿੰਗ ਜਸਵਿੰਦਰ ਭੱਲੋ ਭੱਲਾ, ਅਤਰੋ, ਜਤਿੰਦਰ ਕੌਰ, ਹਰਭਜਨ ਜੱਬਲ, ਇਹਨਾਂ ਦੁਆਰਾ ਤਿਆਰ ਕੀਤੀ ਹੋਈ ਇਹ ਸਕਿੱਟ ਸੁਣਦੇ ਹਾਂ, ਜਿੱਥੇ ਹਰਭਜਨ ਜੱਬਲ ਹੋਵੇ, ਜਤਿੰਦਰ ਕੌਰ ਹੋਵੇ ਅਤੇ ਇਹ ਦੋ ਨਾਲ ਕਲਾਕਾਰ ਸਾਡੇ ਜੁੜ ਜਾਣ, ਭੱਲਾ ਜੀ ਅਤੇ ਅਤਰੋ, ਤਾਂ ਕਮੇਡੀ ਤਾਂ ਵਾਕਿਆ ਹੀ ਵਧੀਆ ਹੋਏਗੀ। ਦੇਖਦੇ ਹਾਂ ਆਪਾਂ ਇਹ 'ਚੋਂ ਕੀ ਲੱਭਦੇ ਹਾਂ ਇਸ ਕਮੇਡੀ ਦੇ ਵਿੱਚੋਂ।

0: Nuts a trovo? Va, va. Jaccio di nervi, jaccio. Accia, è andato? Accia, tra non che sarei dvacane di sfai grati?
1: Ah, dvacane sarà sfabcata.
0: Non è un dvacane, non è un dvacane.
1: Accia, ho.
0: E mi vuoi che siete a te che dingi?
1: Accia,
0: non è un dvacane. Se ti vuoi mettere un dvacane, non è un
1: dvacane. Accia, non è un dvacane, non è un dvacane. Accia, non è un dvacane.
0: Te non mi checkar sada
1: kyon
0: oi kamli e moni da time a samjhi dindi gal
1: acha
2: hausla karo hausla ben ben ben
3: aye doctor mar gaya
0: oye bakwas nahi karna hawa kad dunga
2: hain hawa kad dunga
1: bibi tu kara na ਇਹ ਤਾਂ ਇਹਨਾਂ ਦਾ ਤਕਲੀਆ ਕਲਾਮ ਹੈ
0: ਹਵਾ ਕੱਢ ਦਿਆਂ
3: ਡਾਕਟਰ ਸਾਹਿਬ ਮੇਰੀ ਆਵਾਜ਼ ਨਾ ਕੱਢਿਓ ਮੇਰੀ ਆਵਾਜ਼ ਨਾ ਕੱਢਿਓ ਮੇਰੀ ਤਾਂ ਪਹਿਲਾਂ ਹੀ ਆਵਾਜ਼ ਨਿਕਲੀ ਆ ਆਏ ਡਾਕਟਰ ਮਰ ਗਿਆ
0: ਓਏ ਤੂੰ ਫਿਰ ਬਕਵਾਸ ਕਰਦਾ ਡਾਕਟਰ ਚੰਗਾ ਭਲਾ ਬੈਠਾ ਤੇ ਤੂੰ ਕਹਿੰਦਾ ਡਾਕਟਰ ਮਰ ਗਿਆ ਮੈਂ ਤੇਰੀ ਹਵਾ ਕੱਢ ਦਿਆਂਗਾ ਓਏ
2: ਡਾਕਟਰ ਜੀ ਸਮਝਣ ਦੀ ਕੋਸ਼ਿਸ਼ ਕਰੋ ਪੀੜ ਨਾਲ ਉਹ ਆਪ ਮਰਨ ਡਿਆ ਉਹਦੇ ਢਿੱਡ 'ਚ ਪੀੜ ਆਉਣ ਡਈ ਹੈ
0: ਹਾਂ ਹੁਣ ਗੱਲ ਵੀ ਵੀ ਨਿਊਟਰਲ ਕੀਤੀ ਆ ਤੈਂ ਅੱਛਾ ਐਂ ਕਰੋ ਜਲਦੀ ਕਰੋ ਮਰੀਜ਼ ਨੂੰ ਸ਼ਾਵਾ ਛੇਦਰ ਲਿਆਓ
1: ਆ ਜਾ ਇੱਧਰ ਆ ਜਾ
2: ਆਸ਼ਾ ਜੀ
1: ਚੱਲ ਲਿਓ ਤੂੰ ਬਾਹਰ ਵੀ ਬੈਠੋ
2: ਮੈਂ ਇਹਨੂੰ ਆਸਤਾ 'ਚ ਲੈ ਕੇ ਜਾਈ
1: ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ
0: ਨਹੀਂ ਚਿੰਤਾ ਨਾ ਕਰੋ ਬੀਬੀ ਚਿੰਤਾ ਨਾ ਕਰੋ ਅੱਛਾ ਹੁਣ ਭਾਈ ਸਾਹਿਬ ਮੈਨੂੰ ਖੋਲ ਕੇ ਦੱਸੋ ਸਾਰੀ ਗੱਲ ਵੀ ਕਿਹੜੀ ਕਿਹੜੀ ਤਕਲੀਫਾਂ ਤੁਹਾਨੂੰ
3: ਮੈਨੂੰ ਕਿਹੜੀ ਤਕਲੀਫ ਨਹੀਂ ਦੱਸੋ ਮੈਨੂੰ ਸਾਰੀਆਂ ਤਕਲੀਫਾਂ ਨੇ ਇੱਕ ਤੇ ਕੱਲ ਦੀਆਂ ਮੈਨੂੰ ਉਲਟੀਆਂ ਆਉਂਦੀਆਂ ਜੇ
0: ਉਹ ਤਾਂ ਆਪਾਂ ਹੁਣੇ ਸਿੱਧੀਆਂ ਕਰ ਦਿੰਦੇ ਆ
1: ਹੋਰ
3: ਤੇ ਦੂਸਰਾ ਮੇਰੇ ਬਹੁਤ ਢਿੱਡ ਪੀੜ ਆਉਂਦੀ ਜੇ
0: ਢਿੱਡ ਪੀੜ ਆਉਂਦੀ ਆ ਕੋਈ ਗੱਲ ਨਹੀਂ ਮੜਾ ਚਾਹ ਸਾਹ ਲਓ ਸਾਹ ਛੱਡੋ ਸਾਹ ਲਓ ਸਾਹ ਛੱਡੋ ਸਾਹ ਲਓ ਨਸ
1: ਹੋ
0: ਤੈਨੂੰ ਨਹੀਂ ਆਖਿਆ ਤੂੰ ਸਿੱਧੀ ਖੜ
1: ਅੱਛਾ
2: ਕੀ ਲੱਭਿਆ ਡਾਕਟਰ ਜੀ
0: ਬਹੁਤ ਕੁ ਲੱਭਿਆ ਬੀਬੀ
3: ਦੁਨੀਆ ਗੱਡੀ ਜਾਂਦੇ ਡਾਕਟਰ
2: ਅਸੀਂ ਤੁਰੀ ਜਾਂਦੇ ਹੋ ਤੁਸੀਂ ਮੈਨੂੰ ਗੱਲ ਦੱਸੋ ਮਰਜ਼ੀ ਕੀ ਲੱਭੀ ਤੁਸੀਂ
0: ਬੀਬੀ ਚਾਹੇ ਲੱਗੀ ਹੋਵੇ ਖੰਗ ਚਾਹੇ ਲੱਗੇ ਹੁਣ ਮਰੋੜ
2: ਹਾਂ
0: ਕੀ ਕਿਹਾ ਚਾਹੇ ਲੱਗੀ ਹੋਵੇ ਖੰਗ ਚਾਹੇ ਲੱਗੇ ਹੁਣ ਮਰੋੜ ਉਲਟੀ ਦਵਾਂ ਦਰਦ ਚਾਹੇ ਟੀਵੀ ਕੈਂਸਰ ਕੋੜ ਸਾਰੀਆਂ ਬਿਮਾਰੀਆਂ ਦਾ ਅਸੀਂ ਕੱਢਿਆ ਨਿਚੋੜ ਆਪਰੇਸ਼ਨ ਬਹੁਤ ਜ਼ਰੂਰੀ ਨਾਲੇ ਆਕਸੀਜਨ ਦੀ ਲੋੜ ਕਿਹੜੀ ਐਪੀ ਡਾਕਟਰ ਦਾ ਪੜਦੇ ਨੇ ਨਿਤ ਬਾਣੀ 5 ਮਿੰਟਾਂ ਦੇ ਅੰਦਰ ਅੰਦਰ ਕਰ ਦੂੰ ਖਤਮ ਕਹਾਣੀ
3: ਡਾਕਟਰ ਸਾਹਿਬ ਮੇਰੀ ਕਹਾਣੀ ਖਤਮ ਨਾ ਕਰਿਓ ਮੈਂ ਹਲੇ ਜੀਣਾ ਚਾਹੁੰਦਾ ਨਾ ਕਰਿਓ
1: ਵੇ ਤੂੰ ਸਮਝਾ ਕਿਉਂ ਨਹੀਂ ਉਹ ਕਹਿੰਦੇ ਨੇ ਵੀ 5 ਮਿੰਟਾਂ 'ਚ ਤੇਰੇ ਸਾਰੇ ਰੋਗ ਬਾਹਰ ਹੋ ਜਾਣਗੇ
2: ਡਾਕਟਰ ਜੀ ਮੈਨੂੰ ਤੁਸੀਂ ਡਾਕਟਰ ਘੱਟ ਤੇ ਕਵੀ ਜ਼ਿਆਦਾ ਲੱਗਦੇ ਹੋ
0: ਬੀਬੀ ਤੈਨੂੰ ਮੈਂ ਕੀ ਕੀ ਸਿਫਤਾਂ ਦੱਸਾਂ ਆਪਣੀਆਂ
2: ਨਾ ਤੁਸੀਂ ਮੈਨੂੰ ਇਹ ਨਾ ਦੱਸੋ ਮੈਨੂੰ ਇਹ ਦੱਸੋ ਇਹਦਾ ਮਰਜ਼ ਕੀ ਹੈ ਉਹ ਲੱਭਿਆ ਕਿ ਨਹੀਂ ਲੱਭਿਆ
0: ਬੀਬੀ ਇੱਕੋ ਇੱਕ ਲਾ ਜਾ ਫਿਰ ਤਾਂ
2: ਉਹ ਕੀ
0: ਜੇ ਕਰਾਉਣਾ ਚਾਹੁੰਨੀ
2: ਆਹੋ
0: ਆਪਰੇਸ਼ਨ
2: ਆਪਰੇਸ਼ਨ
3: ਨਹੀਂ ਮੈਰੀ ਕਰਾਉਣਾ
2: ਅੱਛਾ ਫਿਰ ਤੁਸੀਂ ਜਿਹੜੀ ਵੱਡ ਟੋਕਿਆ ਦੀ ਕਰਨੀ ਆ ਕਰੋ ਫਟਾਫਟ ਕੰਮ ਕਹੋ ਵਿੱਚੋਂ ਛੇਤੀ ਨਾਲ
0: ਪੱਕਾ
2: ਮੇਰੇ ਕੋਲ ਇਹ ਰੋਂਦਾ ਨਹੀਂ ਦੇਖਿਆ ਜਾਂਦਾ
0: ਅਸੀਂ ਥੋੜਾ ਫਾਰਮ ਭਰਾਈ ਦਾ ਬਣਿਆ ਫਾਰਮ ਤੇ ਸਾਈਨ ਕਰਦੇ ਚਲਦੀ
3: ਕਰੋ ਮੈਰੀ ਕਰਾਉਣਾ
0: ਨਾ ਸਤਰਾ ਆਪਰੇਸ਼ਨ ਦੀ ਤਿਆਰੀ ਕਰੋ
1: ਅਤੇ ਮਰੀਜ਼ ਨੂੰ ਆਪਣੇ ਟੇਬਲ ਤੇ ਮੁੱਦਾ ਪਾਓ
2: ਡਾਕਟਰ ਜੀ ਮੁੱਦਾ
0: ਬੀਬੀ ਮੈਂ ਤੈਨੂੰ ਫੇਰ ਕਿਹਾ ਵਿੱਚ ਨਹੀਂ ਬੋਲਣਾ ਮੈਂ ਹਵਾ ਕੱਢ ਜਾਏਗਾ
2: ਤੂੰ ਵਿੱਚ ਨਹੀਂ ਬੋਲਣਾ ਬੀਬੀ
3: ਮੈਰੀ ਕਰਾਉਣਾ ਬਰੇਜ ਮੈਰੀ
2: ਕਰਾਉਣਾ
3: ਮੈਰੀ ਕਰਾਉਣਾ
1: ਪਾਏ ਥਮੁੱਦਾ
3: ਮੈਰੀ ਕਰਾਉਣਾ
1: ਇਹ ਤੂੰ ਪੈਣਾ ਕਿ ਨਹੀਂ ਹੈ ਇਹਨੇ ਕਰਾਉਣਾ ਨਹੀਂ
3: ਮੈਰੀ
1: ਕਰਾਉਣਾ
3: ਬਸ ਬਸ ਬਸ
1: ਲਓ ਜੀ ਤਿਆਰ ਹੈ ਬਸ ਬਸ ਬਸ ਅੱਛਾ
0: ਨਾ ਸਤਰੋ ਆਕਸੀਜਨ ਲਿਓ ਜਲਦੀ ਕਰੋ
3: ਸ਼ਾਬਾਸ਼ ਮੈਰੀ ਕਰਾਉਣਾ
0: ਜਲਦੀ ਲੈ ਕੇ ਲਾਓ ਬੜੀ ਸੀਰੀਅਸ ਕੰਡੀਸ਼ਨ ਹੈ ਲੈ ਫੜ ਲੈ ਮੂੰਹ ਚ ਲੈ ਲੈ
3: ਮੂੰਹ ਚ ਕੇ ਨਾ ਜਾ ਜੇ
0: ਤੇ ਕਿਸੇ ਪਾਸੇ ਲੱਖ ਲਾ ਯਾਰ ਗੱਲ ਆ ਕੋਈ ਜਲਦੀ ਕਰੋ ਚਾਹ ਭਾਈ ਪੇਸ਼ੈਂਟ ਜੀ
3: ਜੀ
0: ਆਕਸੀਜਨ ਆ ਰਹੀ ਹੈ
3: ਨਹੀਂ ਜੀ
0: ਨਰਸ ਹੋ ਆਕਸੀਜਨ ਨਹੀਂ ਆ ਰਹੀ
1: ਕੁੜੇ ਚਤਰ ਆ
4: ਹਾਂ ਭਾਈ ਆਕਸੀਜਨ ਕਿਉਂ ਨਹੀਂ ਆਉਂਦੀ
1: ਆਉਂਦੀ ਕਿਉਂ ਨਹੀਂ ਹੁਣ ਆਉਣ ਲੱਗ ਜੂਗੀ
0: ਥੋੜਾ ਉੱਠ ਥੋੜਾ ਹੋਰ ਮੈਂ ਕਿਹਾ ਇਕੱਲਾ ਹੀ ਪੈਰ ਬਹੁਤ ਆ ਇਕੱਲਾ ਹੀ ਪੈਰ ਰੱਖ ਪੈਰ ਪੈਰ ਪੈਰ
5: ਬੈਸ ਬੈਸ ਬੈਸ ਬੈਸ ਬੈਸ ਬੈਸ ਬੈਸ
0: ਹਾਂਜੀ ਆਤਰੋ
1: ਹੋ
0: ਲਾਈਟਸ ਆਨ ਪੀਸ ਜਲਦੀ ਕਰੋ
1: ਕੁੜੇ ਚਤਰੋ ਲੈ ਆ ਚਾੜਨ ਕਰ ਤੂੰ ਅੰਦਰ
0: ਜਲਦੀ ਕਰੋ ਜਲਦੀ ਕਰੋ ਸ਼ਾਬਾਸ਼ ਨਾਈਸ ਨਾਈਸ ਨਾਈਸ ਪਲੀਜ਼ ਆ ਲੈ ਜਲਦੀ ਕਰੋ
1: ਕਾਚੂ ਲੈ
0: ਬਸ ਬਸ ਬਸ
1: ਜਮੂਰ ਜਮੂਰ ਲੈ ਲਓ
0: ਬਸ ਥੋੜੀ ਜਿਹੀ ਤਕਲੀਫ ਹੋ ਰਹਾ ਹੁਣ ਹਿਲਣਾ ਨਹੀਂ
1: ਬਸ ਬਸ ਬਸ बस
2: चलो
1: कुछ होया मेरा कहने का मतलब कामयाब होया मरीज जल्दी टेबल लेके
2: जिंदगी बख्श दी फीस कितनी थोड़ी
1: बीबी आप पहला दसा अपने फिक्स रेट होंगे 1000 रुपया जल्दी करो
2: हाय मैं मर गई 1000 रुपया
1: मैं क्या बारगेनिंग नहीं करनी मेरे मैं फिर हवा कर देंगा
2: नहीं नहीं
1: जल्दी करो साढ़े को होर भी बहुत मरीज ने कई ऑपरेशन करने अज असी जल्दी कर बीबी कितने रखी फिर इन्ना टाइम
2: नहीं ठहरो पहले मैं दसो
1: की
2: मैं बहुत बहुत डिग्रिया सुनिया जिदा MBBS RMP MD और भी जड़िया मेरे चेते नहीं आंदिया तो वो तो मेरी समझ आंदी है पर आ डिग्री मेरी समझ नहीं आंदी आ केड़ी है KDMP
1: ए डिग्री बीबी तेरी समझ तो बाहर डिग्री है
2: ना ना फिर भी
3: डॉक्टर अपने मरीज सीधा लम्मा पा के उतो लाइटा सुट के उतो नी ऑपरेशन करते ने मेनु सब कुछ उल्ट किया पुठा लम्मा पा के थल्यो लाइटा मार के आप लम्मे पै के थल्यो ऑपरेशन किया जी ये चक्कर होया
6: खिच धू के मोटर मकैनिक डाक्टर भला देखो जी डाक्टर तो बन गया पर मकैनिक होने के नाते वीडियो क्लिप से के मरीज़ नू मंजे ते लम्मा पा के ये मंजे ते थल्ले वड़ के बैटरी दे नाल उहदा सारा ऑपरेशन कीता जिदा मकैनिक कारां दा करदे आ देखो जी जे डाक्टर नू मकैनिक बना दईए तो फिर वो मकैनिक जिहड़ा कारां दी रिपेयर फिर वो सलंसर वेचदी जां उल्ट तरीके नाल करेगा ये उल्टा हो गया एक मकैनिक नूं डॉक्टर बनाता तो जदों ऑपरेशन करन दा टाइम आया लोग ऑपरेशन डॉक्टर जिहड़े मंजे ते मरीज नूं सीधा पा करदे आ ते इह उहनूं पुट्ठा पा के तां मंजे थल्ले वड़ के इहने ऑपरेशन कीता इह सी कुछ हास रस दीआं गल्लां बातां
7: स्वा 99.9
6: गीत सुणदे आं मम्मा सदीक ते रणजीत कौर दी आवाज़

0: ਤੁਸੀਂ ਸੁਣ ਰਹੇ ਹੋ ਆਪਣਾ ਮਨਪਾ ਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ ਤੁਹਾਡਾ ਆਪਣਾ ਪ੍ਰੋਗਰਾਮ ਹਿੱਸਾ ਬਣਨ ਵਾਸਤੇ ਫੋਨ ਨੰਬਰ 02-9676-3999 ਪ੍ਰੋਗਰਾਮ ਨੂੰ ਸੁਣਨ ਵਾਸਤੇ ਫ੍ਰੀ ਔਨ ਏਅਰ ਰੇਡੀਓ ਸਵਾਰ 99.9 FM ਜਿਹੜਾ ਕਿ ਤੁਸੀਂ ਆਪਣੇ ਘਰ ਸਿਡਨੀ ਵੈਸਟ 'ਚ ਰੇਡੀਓ 'ਤੇ ਟਿਊਨ ਕਰ ਸਕਦੇ ਹਾਂ FM ਦੀ ਫ੍ਰੀਕੁਐਂਸੀ 'ਤੇ 99.9 FM 'ਤੇ ਇੰਟਰਨੈਟ 'ਤੇ ਸੁਣਨ ਵਾਸਤੇ www.sWR999.com.au ਸਟੂਡੀਓ ਦਾ ਫੋਨ ਨੰਬਰ 9676-3999 ਗੱਲ ਕਰਦੇ ਹਾਂ ਕੁਛ ਜ਼ਿੰਦਗੀ ਦੇ ਵਿੱਚ ਉਹ ਗੱਲਾਂ ਜਿਹੜੀਆਂ ਸਾਨੂੰ ਪ੍ਰਭਾਵ ਕਰਕੇ ਜਾਂਦੀਆਂ ਉਹ ਗੱਲਾਂ ਜਿਹੜੀਆਂ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਕਦੀ ਕਦੀ ਜ਼ਰੂਰੀ ਆ ਜਦੋਂ ਅਸੀਂ ਉਲਝ ਜਾਂਦੇ ਹਾਂ ਸਾਡੀਆਂ ਉਲਝਣਾਂ ਵੱਧ ਜਾਂਦੀਆਂ ਉਹਨਾਂ 'ਚੋਂ ਨਿਕਲਣ ਦਾ ਕੋਈ ਰਸਤਾ ਨਹੀਂ ਲੱਭਦਾ ਤਾਂ ਉਹ ਇੱਦਾਂ ਦੀਆਂ ਗੱਲਾਂ ਹੀ ਕੋਈ ਸਹਾਰਾ ਦੇ ਕੇ ਜਾਂਦੀਆਂ ਉਹਨਾਂ ਗੱਲਾਂ ਦੇ ਵਿੱਚੋਂ ਇਹ ਗੱਲਾਂ ਤੁਹਾਡੇ ਵਾਸਤੇ ਪੇਸ਼
1: ਇੱਕ ਵਾਰ ਮਹਾਤਮਾ ਬੁੱਧ ਆਪਣੀ ਯਾਤਰਾ ਦੌਰਾਨ ਕੁਝ ਦਿਨਾਂ ਲਈ ਇੱਕ ਪਿੰਡ ਵਿੱਚ ਰੁਕੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਕੋਈ ਮਹਾਂਪੁਰਖ ਉਹਨਾਂ ਦੇ ਪਿੰਡ ਦੇ ਬਾਹਰ ਵਾਰ ਆ ਕੇ ਠਹਿਰੇ ਹਨ ਤਾਂ ਲੋਕ ਉਹਨਾਂ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਆਉਣ ਲੱਗੇ ਇੱਕ ਦਿਨ ਇੱਕ ਔਰਤ ਉੱਥੇ ਆਈ ਅਤੇ ਉਸਨੇ ਮਹਾਤਮਾ ਬੁੱਧ ਨੂੰ ਬੇਨਤੀ ਕੀਤੀ ਕਿ ਰਾਤ ਦਾ ਭੋਜਨ ਉਹ ਉਸਦੇ ਘਰ ਕਰਨ ਮਹਾਤਮਾ ਨੇ ਉਸਦਾ ਸੱਦਾ ਸਵੀਕਾਰ ਕਰ ਲਿਆ ਜਦੋਂ ਇਸ ਗੱਲ ਦਾ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਪਿੰਡ ਦੇ ਮੁਖੀ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਮਹਾਤਮਾ ਪਾਸ ਆਏ ਅਤੇ ਬੇਨਤੀ ਕੀਤੀ ਮਹਾਤਮਾ ਜੀ ਤੁਹਾਨੂੰ ਉਸ ਔਰਤ ਦੇ ਘਰ ਖਾਣਾ ਨਹੀਂ ਖਾਣਾ ਚਾਹੀਦਾ ਉਹ ਔਰਤ ਬਦ ਕਿਰਦਾਰ ਹੈ ਮਹਾਤਮਾ ਕਹਿਣ ਲੱਗੇ ਅੱਛਾ ਫਿਰ ਤਾਂ ਮੈਨੂੰ ਪਿੰਡ ਦੇ ਕਿਸੇ ਵੀ ਘਰ ਵਿੱਚ ਨਹੀਂ ਜਾਣਾ ਚਾਹੀਦਾ ਪਿੰਡ ਵਾਲਿਆਂ ਹੈਰਾਨ ਹੋ ਕੇ ਪੁੱਛਿਆ ਕਿਉਂ ਸਾਡੇ ਘਰਾਂ ਵਿੱਚ ਤਾਂ ਕੋਈ ਖਰਾਬੀ ਨਹੀਂ ਹੈ ਮਹਾਤਮਾ ਨੇ ਕਿਹਾ ਤੁਸੀਂ ਕਹਿੰਦੇ ਹੋ ਕਿ ਇਹ ਔਰਤ ਬਦ ਕਿਰਦਾਰ ਹੈ ਮੈਂ ਕਹਿੰਦਾ ਹਾਂ ਇਹ ਔਰਤ ਇਕੱਲੀ ਕਿਵੇਂ ਬਦ ਕਿਰਦਾਰ ਹੋ ਸਕਦੀ ਹੈ ਜਿੰਨਾ ਚਿਰ ਤੱਕ ਤੁਹਾਡੇ ਪਿੰਡ ਦੇ ਮਰਦ ਬਦ ਕਿਰਦਾਰ ਨਾ ਹੋਣ ਇਹ ਸੁਣ ਕੇ ਪਿੰਡ ਵਾਲੇ ਬਹੁਤ ਸ਼ਰਮਿੰਦੇ ਹੋਏ ਉਹਨਾਂ ਮਹਾਤਮਾ ਕੋਲੋਂ ਮਾਫ਼ੀ ਮੰਗੀ ਅਤੇ ਮਹਾਤਮਾ ਨੇ ਬੜੇ ਆਦਰ ਸਤਿਕਾਰ ਨਾਲ ਰਾਤ ਦਾ ਭੋਜਨ ਉਸ ਔਰਤ ਦੇ ਘਰ ਕੀਤਾ ਪੂਰਨ ਭਗਤ ਦਾ ਕਿੱਸਾ ਜਦੋਂ ਪਹਿਲੀ ਵਾਰ ਲਿਖਿਆ ਗਿਆ ਸੀ ਤਾਂ ਉਸ ਵਿੱਚ ਪੂਰਨ ਦੀ ਮਤਰੇਈ ਮਾਂ ਲੂਣਾ ਨੂੰ ਇੱਕ ਬਦ ਚੱਲਣ ਔਰਤ ਹੀ ਦੱਸਿਆ ਗਿਆ ਸੀ ਪਰ ਜਦੋਂ ਉਸੇ ਕਿੱਸੇ ਨੂੰ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਦੀ ਨਜ਼ਰ ਤੋਂ ਲਿਖਿਆ ਤਾਂ ਉਸੇ ਲੂਣਾ ਲਈ ਲੋਕਾਂ ਦੇ ਦਿਲਾਂ ਵਿੱਚ ਹਮਦਰਦੀ ਪੈਦਾ ਹੋ ਗਈ ਸੀ ਅਸੀਂ ਅਕਸਰ ਦੂਸਰਿਆਂ ਦੇ ਵਰਤੋਂ ਵਿਹਾਰ ਚਾਲ ਢਾਲ ਰੰਗ ਰੂਪ ਪਹਿਰਾਵੇ ਅਤੇ ਗੱਲ ਕਰਨ ਦੇ ਢੰਗ ਤੋਂ ਅੰਦਾਜ਼ਾ ਲਾ ਕੇ ਉਹਨਾਂ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੰਦੇ ਹਾਂ ਅਸੀਂ ਕਈ ਵਾਰ ਸੋਚਦੇ ਹਾਂ ਕਿ ਦੂਸਰੇ ਲੋਕ ਇਦਾਂ ਕਿਉਂ ਕਰ ਰਹੇ ਹਨ ਅਸੀਂ ਕੇਵਲ ਸੋਚਦੇ ਹਾਂ ਕਦੇ ਇਸ ਕਿਉਂ ਦਾ ਉੱਤਰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਅਸਲ ਵਿੱਚ ਸਾਡੇ ਕਿਉਂ ਦਾ ਅਰਥ ਇਹ ਹੁੰਦਾ ਹੈ ਕਿ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਲੱਗਦਾ ਹੈ ਕਿ ਅਸੀਂ ਸਭ ਕੁਝ ਜਾਣਦੇ ਹਾਂ ਅਤੇ ਦੁਨੀਆ ਦਾ ਹਰ ਝਗੜਾ ਇਸੇ ਜਾਣਕਾਰੀ ਤੋਂ ਹੀ ਸ਼ੁਰੂ ਹੁੰਦਾ ਹੈ ਸਾਡੀ ਹਰ ਪਰੇਸ਼ਾਨੀ ਦਾ ਕਾਰਨ ਵੀ ਸਾਡੀ ਇਹੋ ਸੋਚ ਹੈ ਕਿ ਸਾਨੂੰ ਸਭ ਕੁਝ ਪਤਾ ਹੈ ਜਦਕਿ ਸਾਡੀ ਜਾਣਕਾਰੀ ਬਹੁਤ ਹੀ ਸੀਮਤ ਹੈ ਇੱਕ ਕਹਾਵਤ ਹੈ ਕਿ ਜਿਲਦ ਵੇਖ ਕੇ ਇਹ ਅੰਦਾਜ਼ਾ ਨਾ ਲਾਓ ਕਿ ਉਸ ਕਿਤਾਬ ਵਿੱਚ ਕੀ ਲਿਖਿਆ ਹੈ ਪਰ ਅਸੀਂ ਅਕਸਰ ਜਾਣੇ ਅਣਜਾਣੇ ਆਪਣੇ ਰੋਜ਼ਾਨਾ ਜੀਵਨ ਵਿੱਚ ਇਹੋ ਕੁਝ ਕਰ ਰਹੇ ਹਾਂ ਅਤੇ ਇਸ ਦੇ ਫਲ ਰੂਪ ਜਾਂ ਤਾਂ ਅਸੀਂ ਕਿਸੇ ਨਾ ਕਿਸੇ ਝਗੜੇ ਦਾ ਸ਼ਿਕਾਰ ਹੋ ਰਹੇ ਹਾਂ ਅਤੇ ਜਾਂ ਕਿਸੇ ਨਾ ਕਿਸੇ ਪਰੇਸ਼ਾਨੀ ਦਾ ਅਸੀਂ ਬੜੀ ਆਸਾਨੀ ਨਾਲ ਅਜਿਹੇ ਝਗੜਿਆਂ ਅਤੇ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਮੈਂ ਤੁਹਾਨੂੰ ਇੱਕ ਸੌਖਾ ਜਿਹਾ ਢੰਗ ਦੱਸਦਾ ਹਾਂ ਅਸੀਂ ਖੁਦ ਤਾਂ ਆਪਣੇ ਨਾਲ ਹੋਏ ਛੋਟੇ ਤੋਂ ਛੋਟੇ ਦੁਰਵਿਵਹਾਰ ਨੂੰ ਵੀ ਸਾਰੀ ਉਮਰ ਨਹੀਂ ਭੁੱਲਦੇ ਪਰ ਦੂਸਰੇ ਕੋਲੋਂ ਅਸੀਂ ਆਸ ਰੱਖਦੇ ਹਾਂ ਕਿ ਉਹ ਆਪਣੇ ਨਾਲ ਹੋਏ ਵੱਡੇ ਤੋਂ ਵੱਡੇ ਅਨਿਆਂ ਨੂੰ ਵੀ ਭੁਲਾ ਦੇਵੇ ਸੋ ਸਭ ਤੋਂ ਪਹਿਲਾਂ ਤਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਜਿਸ ਨੂੰ ਤੁਸੀਂ ਮਾੜਾ ਸਮਝ ਰਹੇ ਹੋ कि ਉਹ ਵਾਕਿਆ ਹੀ ਮਾੜਾ ਹੈ ਤੇ ਜੇ ਇਹ ਗੱਲ ਸਹੀ ਹੈ ਤਾਂ ਫਿਰ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਸ ਦਾ ਪਿਛੋਕੜ ਕੀ ਹੈ ਆਪਣੇ ਆਪ ਨੂੰ ਉਹਦੇ ਹਾਲਾਤਾਂ ਵਿੱਚ ਰੱਖ ਕੇ ਸੋਚਣ ਦੀ ਕੋਸ਼ਿਸ਼ ਕਰੋ ਜਦੋਂ ਦੂਸਰੇ ਬੰਦੇ ਦੇ ਵਿਹਾਰ ਦਾ ਪਿਛੋਕੜ ਤੁਹਾਨੂੰ ਸਮਝ ਵਿੱਚ ਆ ਜਾਵੇ ਤਾਂ ਫਿਰ ਉਸ ਨੂੰ ਬਦਲਣ ਦੀ ਕੋਸ਼ਿਸ਼ ਕੀਤੇ ਬਿਨਾਂ ਹੀ ਜਿਸ ਤਰ੍ਹਾਂ ਦਾ ਵੀ ਉਹ ਹੈ ਉਸੇ ਤਰ੍ਹਾਂ ਦਾ ਕਬੂਲ ਕਰ ਲਵੋ ਜੇ ਕਿਸੇ ਦੇ ਮਾੜੇ ਹੋਣ ਦਾ ਕਾਰਨ ਨਾ ਵੀ ਸਮਝ ਵਿੱਚ ਆਵੇ ਤਾਂ ਵੀ ਯਕੀਨ ਕਰੋ ਉਸ ਨਾਲ ਜ਼ਰੂਰ ਪਿਛੋਕੜ ਵਿੱਚ ਕਦੇ ਨਾ ਕਦੇ ਅਨਿਆਂ ਹੋਇਆ ਹੈ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਨਫ਼ਰਤ ਕਰਨ ਦੀ ਬਜਾਏ ਉਸ ਨਾਲ ਹਮਦਰਦੀ ਵਿਖਾਓ ਨਫ਼ਰਤ ਨਾਲ ਤੁਸੀਂ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਨਹੀਂ ਸੁਧਾਰ ਸਕਦੇ ਪਰ ਪਿਆਰ ਅਤੇ ਹਮਦਰਦੀ ਨਾਲ ਖੂੰਖਾਰ ਅਪਰਾਧੀ ਨੂੰ ਵੀ ਸੁਧਾਰ ਸਕਦੇ ਹੋ ਯਕੀਨ ਕਰੋ ਤੁਹਾਡੀ ਹਮਦਰਦੀ ਜਾਂ ਪਿਆਰ ਨਾਲ ਕੋਈ ਸੁਧਰੇ ਭਾਵੇਂ ਨਾ ਪਰ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਤੁਸੀਂ ਖੁਦ ਮਾਨਸਿਕ ਪਰੇਸ਼ਾਨੀਆਂ ਦੇ ਸ਼ਿਕਾਰ ਹੋਣ ਤੋਂ ਬਚੇ ਰਹੋਗੇ
0: ਤੇ ਅਸੀਂ ਮਾਨਸਿਕ ਪਰੇਸ਼ਾਨੀਆਂ ਤੋਂ ਪਰੇਸ਼ਾਨ ਤਾਂ ਹਰ ਰੋਜ਼ ਹੀ ਹੋ ਰਹੇ ਹਾਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਨਾ ਪਤਾ ਹੁੰਦੇ ਹੋਏ ਦੂਸਰਿਆਂ ਨੂੰ ਸਲਾਹਾਂ ਦਿੰਦੇ ਹਾਂ ਕਿ ਤੁਸੀਂ ਇੱਦਾਂ ਕਰੋ ਉੱਦਾਂ ਕਰੋ ਨਾ ਕਿ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਅਸੀਂ ਆਪਣੀ ਸਮਝ ਨੂੰ ਹੀ ਲੋਕਾਂ 'ਤੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹੀ ਸ਼ੋਅ ਕਰਦੇ ਹਾਂ ਕਿ ਅਸੀਂ ਤੁਹਾਡੇ ਨਾਲੋਂ ਜ਼ਿਆਦਾ ਵਧੀਆ ਆ ਅਤੇ ਆਪਣੀਆਂ ਪਰੇਸ਼ਾਨੀਆਂ ਆਪ ਹੀ ਵਧਾ ਲੈਂਦੇ ਹਾਂ ਗੱਲ ਕਰਦੇ ਹਾਂ ਪਿੰਡ ਦੀ ਪਿੰਡ ਇੱਕ ਐਸਾ ਸ਼ਬਦ ਹੈ ਜਿੱਥੇ ਲੋਕਾਂ ਦਾ ਰਹਿਣ ਸਹਿਣ ਲੋਕਾਂ ਦਾ ਸੁਭਾਅ ਤੌਰ ਤਰੀਕੇ ਸ਼ਹਿਰਾਂ ਨਾਲੋਂ ਥੋੜ੍ਹੇ ਵੱਖਰੇ ਹੁੰਦੇ ਆ ਖੁੱਲ੍ਹੀਆਂ ਜਗ੍ਹਾ 'ਚ ਰਹਿਣ ਵਾਲੇ ਪਿੰਡ ਅਤੇ ਪਿੰਡ ਦੇ ਲੋਕ ਅਸੀਂ ਜਦੋਂ ਉਹਨੂੰ ਛੱਡ ਕੇ ਆ ਜਾਂਦੇ ਹਾਂ ਤਾਂ ਫਿਰ ਸਾਨੂੰ ਕਿਉਂ ਯਾਦ ਆਉਂਦਾ ਪਿੰਡ 'ਚ ਕੀ ਦੇਖਿਆ ਉਸ ਪਿੰਡ ਨੂੰ ਇਸ ਗੀਤ 'ਚ ਸੁਣਦੇ ਹਾਂ

ਅਸੀਂ ਉਹ ਖੰਭ ਲਾ ਕੇ ਹਮੇਸ਼ਾ ਹੀ ਤੁਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਖੰਭ ਜਿਹੜੇ ਪਿੰਡ ਨੂੰ ਕਿਉਂ ਲੈ ਕੇ ਜਾਂਦੇ ਆ? ਪਿੰਡਾਂ ਦੇ ਵਿੱਚ ਆਪਾਂ ਪਿੱਛੇ ਆਪਣਾ ਪਿਛੋਕੜ, ਆਪਣੀਆਂ ਯਾਦਾਂ ਸਾਰੀਆਂ ਛੱਡ ਕੇ ਆਉਂਦੇ ਹਾਂ। ਇਹ ਗੀਤ ਸੁਣਦੇ ਹਾਂ, ਇਸ ਗੀਤ ਨੂੰ ਜਿਹਦੀ ਧੁਨ ਬਹੁਤ ਹੀ ਮਸ਼ਹੂਰ ਫਿਲਮ ਜਿਹਦੇ 'ਚੋਂ ਉਸ ਫਿਲਮ ਨੂੰ ਕਾਫੀ ਅਵਾਰਡ ਮਿਲੇ, ਫਿਲਮ ਦੇ ਗੀਤ ਜਿਹੜੇ ਅੱਜ ਤੱਕ ਗਾਏ ਜਾਂਦੇ ਉਹ ਕਲਾਕਾਰਾਂ ਨੂੰ ਅਸੀਂ ਉਹਨਾਂ ਦੇ ਗੀਤਾਂ ਦੇ ਜ਼ਰੀਏ ਅੱਜ ਤੱਕ ਯਾਦ ਕਰਦੇ ਹਾਂ। ਉਹਨਾਂ ਗੀਤਾਂ ਦੇ ਵਿੱਚੋਂ ਇੱਕ ਗੀਤ ਦੀ ਇਹ ਧੁਨ

0: Soir
1: 99.9. ਸੋ ਇਹ ਫਿਲਮ ਸੀ ਜਿਹਦੇ ਵਿੱਚ ਇੱਕ ਆਦਮੀ ਇੱਕ ਲੜਕੀ ਦੇ ਪਿਆਰ 'ਚ ਗਿਰ ਜਾਂਦਾ, ਵਿਦ ਆਰਡਨਰੀ ਫੇਸ ਸੀ ਅਤੇ ਗੋਲਡਨ ਵੋਇਸ। ਇਸ ਫਿਲਮ ਦੇ ਵਿੱਚ ਰਾਜ ਕਪੂਰ ਨੇ ਪਹਿਲਾਂ ਲਤਾ ਮੰਗੇਸ਼ਕਰ ਨੂੰ ਇਸ ਰੋਲ 'ਚ ਲੈਣ ਬਾਰੇ ਸੋਚਿਆ ਸੀ। ਲਤਾ ਮੰਗੇਸ਼ਕਰ ਤੋਂ ਬਾਅਦ 'ਚ ਫਿਰ ਉਹ ਹੇਮਾ ਮਾਲਿਨੀ, ਡਿੰਪਲ ਕਪਾੜੀਆ, ਵਿਦਿਆ ਸਿਨਹਾ ਇਹਨਾਂ ਨੂੰ ਵੀ ਰੋਲ ਔਫਰ ਕੀਤਾ ਸੀ, ਪਰ ਕੁਛ ਇਸ ਤਰ੍ਹਾਂ ਦੇ ਪਹਿਰਾਵਾ ਹੋਣ ਇਸ ਫਿਲਮ ਦੇ ਵਿੱਚ ਕਰਕੇ ਇਹਨਾਂ ਨੇ ਰੋਲ ਨਹੀਂ ਲਿਆ ਸੀ ਅਤੇ ਜੀਨਤ ਮਾਨ ਫਿਰ ਇਸ ਰੋਲ 'ਚ ਆਈ ਸੀ। ਗੱਲ ਕਰਦੇ ਹਾਂ ਅੱਗੇ ਚੰਨ ਤਾਰਿਆਂ ਦੀ। ਚੰਨ ਤਾਰਿਆਂ ਨੂੰ ਜਸਵੰਤ ਸੰਧੀਲਾ ਅਤੇ ਰਿੰਪੀ ਅਹੂਜਾ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਗਾ ਗਏ। ਉਹ ਗੀਤ ਸੁਣਦੇ ਹਾਂ।

0: ਸਵਾ
1: 99.9 ਇਹ ਸੀ ਆਪਣਾ ਜਸਵਿੰਦਰ ਜਸਵੰਤ ਸੰਧੀਲਾ ਤੇ ਰਿੰਪੀ ਅਹੁਜਾ ਚੰਨ ਤਾਰਿਆਂ ਨੂੰ ਗਵਾਹੀ ਦੇ ਕੇ ਇੱਕ ਪਿਆਰ ਦੀ ਦਾਸਤਾਨ ਪਰੋ ਕੇ ਗਾ ਕੇ ਸਾਡੇ ਤੱਕ ਪਹੁੰਚਾਤਾ ਅਤੇ ਅੱਗੇ ਕਹਾਣੀ ਇੱਕ ਛੋਟੀ ਸੁਣਦੇ ਹਾਂ ਬਾਪੂ ਬਾਪੂ ਅਸੀਂ ਆਪਣੇ ਪਿਤਾ ਨੂੰ ਵੀ ਬਾਪੂ ਕਹਿੰਦੇ ਹਾਂ ਬਾਪੂ ਅੱਖਰ ਬਾਪੂ ਰਿਸ਼ਤਾ ਇੱਕ ਬਹੁਤ ਹੀ ਬਿਹਤਰੀਨ ਰਿਸ਼ਤਾ ਉਹ ਬਾਪੂ ਦੇ ਰਿਸ਼ਤੇ ਨੂੰ ਇਸ ਕਹਾਣੀ 'ਚ ਸੁਣਦੇ ਹਾਂ ਕਿੱਦਾਂ ਦਰਸਾਇਆ ਗਿਆ
2: ਬਾਪੂ ਦੇ ਅਚਾਨਕ ਆ ਜਾਣ ਕਾਰਨ ਘਰ ਵਾਲੀ ਸੜ ਪੁੱਜ ਗਈ ਲੱਗਦਾ ਹੈ ਬੁੱਢੇ ਨੂੰ ਪੈਸਿਆਂ ਦੀ ਲੋੜ ਆਣ ਪਈ ਹੈ ਨਹੀਂ ਤਾਂ ਕਿਹੜਾ ਆਉਣ ਵਾਲਾ ਸੀ ਆਪਣੇ ਢਿੱਡ ਦਾ ਟੋਆ ਤਾਂ ਭਰਦਾ ਨਹੀਂ ਘਰਦਿਆਂ ਦਾ ਖੂਹ ਕਿੱਥੋਂ ਭਰਾਂਗੇ ਮੈਂ ਨਜ਼ਰਾਂ ਚੁਰਾ ਕੇ ਦੂਸਰੇ ਪਾਸੇ ਵੇਖਣ ਲੱਗਾ ਬਾਪੂ ਨਲਕੇ ਤੋਂ ਹੱਥ ਮੂੰਹ ਧੋ ਕੇ ਰਾਹ ਦੀ ਥਕਾਵਟ ਦੂਰ ਕਰ ਰਿਹਾ ਸੀ ਇਸ ਵਾਰ ਮੇਰਾ ਹੱਥ ਕੁਝ ਜ਼ਿਆਦਾ ਹੀ ਤੰਗ ਹੋ ਗਿਆ ਸੀ ਵੱਡੇ ਮੁੰਡੇ ਨੂੰ ਬੂਟ ਚਾਹੀਦੇ ਸਨ ਉਹ ਸਕੂਲ ਜਾਣ ਲੱਗਾ ਰੋਜ਼ ਬੁੜਬੁੜ ਕਰਦਾ ਸੀ ਘਰਵਾਲੀ ਦੇ ਇਲਾਜ ਲਈ ਪੂਰੀ ਦਵਾਈ ਵੀ ਨਾ ਖਰੀਦੀ ਜਾ ਸਕੀ ਬਾਪੂ ਨੇ ਵੀ ਹੁਣ ਹੀ ਆਉਣਾ ਸੀ ਘਰ ਵਿੱਚ ਭਾਰੀ ਚੁੱਪ ਪਸਰੀ ਹੋਈ ਸੀ ਰੋਟੀ ਖਾਣ ਮਗਰੋਂ ਬਾਪੂ ਨੇ ਮੈਨੂੰ ਕੋਲ ਬੈਠਣ ਦਾ ਇਸ਼ਾਰਾ ਕੀਤਾ ਮੈਨੂੰ ਸ਼ੱਕ ਸੀ ਕਿ ਕੋਈ ਪੈਸਿਆਂ ਦਾ ਮਸਲਾ ਲੈ ਕੇ ਆਇਆ ਹੋਵੇਗਾ ਬਾਪੂ ਕੁਰਸੀ ਤੇ ਢੋਲਾ ਕੇ ਬੈਠ ਗਿਆ ਬਿਲਕੁਲ ਬੇਫਿਕਰਾ ਜਿਹਾ ਮੈਂ ਸਾਹ ਰੋਕ ਕੇ ਉਸ ਵੱਲ ਵੇਖਣ ਲੱਗਾ ਕੰਨ ਬੰਨ ਕੇ ਮੈਂ ਵੀ ਅਗਲਾ ਵਾਕ ਸੁਣਨ ਲਈ ਚੌਕਸ ਸੀ ਇੰਨੇ ਨੂੰ ਬਾਪੂ ਬੋਲਿਆ ਖੇਤੀ ਦੇ ਕੰਮ ਵਿੱਚ ਬਿਲਕੁਲ ਵੇਲ ਨਹੀਂ ਮਿਲਦੀ ਇਸ ਵੇਲੇ ਕੰਮ ਦਾ ਜ਼ੋਰ ਏ ਰਾਤ ਦੀ ਗੱਡੀਓ ਹੀ ਵਾਪਸ ਮੁੜ ਜੂੰਗਾ ਤਿੰਨ ਮਹੀਨਿਆਂ ਤੋਂ ਤੇਰੀ ਕੋਈ ਚਿੱਠੀ ਨਹੀਂ ਸੀ ਆਈ ਤੇ ਜਦੋਂ ਤੂੰ ਪਰੇਸ਼ਾਨ ਹੁੰਦਾ ਏ ਉਦੋਂ ਹੀ ਇੰਜ ਕਰਦਾ ਏ ਬਾਪੂ ਨੇ ਜੇਬ ਵਿੱਚੋਂ 100-100 ਦੇ 10 ਨੋਟ ਕੱਢ ਕੇ ਮੇਰੇ ਵੱਲ ਕੀਤੇ ਰੱਖ ਲੈ ਤੇਰੇ ਕੰਮ ਆ ਜਾਣਗੇ ਝੋਨਾ ਚੰਗਾ ਹੋ ਗਿਆ ਸੀ ਇਸ ਵਾਰ ਘਰੇ ਵੀ ਕੋਈ ਦਿੱਕਤ ਨਹੀਂ ਹੈ ਤੂੰ ਬੜਾ ਹੀ ਕਮਜ਼ੋਰ ਲੱਗ ਰਿਹਾ ਹੈ ਚੱਜ ਨਾਲ ਖਾਇਆ ਕਰ ਤੇ ਨਾਲ ਵਹੁਟੀ ਦਾ ਵੀ ਖਿਆਲ ਰੱਖਿਆ ਕਰ ਮੈਂ ਕੁਝ ਨਾ ਬੋਲ ਸਕਿਆ ਸ਼ਬਦ ਜਿਵੇਂ ਸੰਗ ਵਿੱਚ ਹੀ ਫਸ ਗਏ ਹੋਣ ਮੈਂ ਕੁਝ ਕਹਿੰਦਾ ਇਸ ਤੋਂ ਪਹਿਲਾਂ ਬਾਪੂ ਨੇ ਮੈਨੂੰ ਪਿਆਰ ਨਾਲ ਝਿੜਕਿਆ ਲੈ ਲੈ ਬਹੁਤ ਵੱਡਾ ਹੋ ਗਿਆ ਕੀ ਨਹੀਂ ਤਾਂ ਮੈਂ ਹੱਥ ਵਧਾਇਆ ਬਾਪੂ ਨੇ ਰੁਪਏ ਮੇਰੀ ਤਲੀ ਉੱਤੇ ਰੱਖ ਦਿੱਤੇ ਵਰ੍ਹਿਆਂ ਪਹਿਲਾਂ ਬਾਪੂ ਮੈਨੂੰ ਸਕੂਲ ਭੇਜਣ ਲਈ ਇਸੇ ਤਰ੍ਹਾਂ ਤਲੀ ਉੱਤੇ ਧੇਲੀ ਰੱਖ ਦਿਆ ਕਰਦਾ ਸੀ ਪਰ ਉਸ ਵੇਲੇ ਮੇਰੀਆਂ ਨਜ਼ਰਾਂ ਅੱਜ ਵਾਂਗ ਨੀਵੀਆਂ ਨਹੀਂ ਹੁੰਦੀਆਂ ਸਨ
1: ਇਹ ਸੀ ਬਾਪੂ ਦਾ ਪਿਆਰ ਅਸੀਂ ਨਜ਼ਰਾਂ ਮਿਲਾ ਕੇ ਰੱਖੀਏ ਬਾਪੂ ਨੂੰ ਦੁੱਖ ਤਕਲੀਫਾਂ ਸਮਝ ਲੱਗ ਹੀ ਜਾਂਦੀਆਂ ਅਸੀਂ ਬੇਸ਼ੱਕ ਨਾ ਸਮਝ ਸਕੀਏ ਪਰ ਉਹ ਜ਼ਰੂਰ ਸਮਝ ਜਾਂਦੇ ਆ ਸਤਵਿੰਦਰ ਵਿੱਟੀ ਅੱਖੀਆਂ ਮਾਰ ਗਿਆ ਕਿਸ ਤਰ੍ਹਾਂ ਗਿੱਧੇ ਦੀਆਂ ਬੋਲੀਆਂ ਪਾ ਗਈ ਉਹ ਸੁਣਦੇ ਹਾਂ

0: 99.9.
1: ਇਹ ਸੀ ਸਤਵਿੰਦਰ ਵਿੱਟੀ ਨਿੱਕੀ ਨਿੱਕੀ ਕਣੀ ਦਾ ਮੀਂਹ ਬਰਸੈਂਦਾ ਮੀਂਹ ਦੀਆਂ ਗੱਲਾਂ ਬਾਤਾਂ ਕਰ ਗਈ ਮੀਂਹ ਦੇ ਵਿੱਚ ਦਿਓਰ ਭਰਜਾਈ ਦੇ ਰਿਸ਼ਤਿਆਂ ਦੀ ਗੱਲ ਕਰ ਗਈ ਦਿਓਰ ਨੂੰ ਕਹਿੰਦੀ ਕਿ ਪਲੰਘ 'ਤੇ ਬਹਿ ਜਾ ਅਤੇ ਆਪਣੇ ਦਿਓਰ ਲਈ ਇੱਕ ਰਿਸ਼ਤੇ ਦੀ ਗੱਲ ਕਰਦੀ ਆ ਦਿਓਰ ਭਰਜਾਈ ਦਾ ਰਿਸ਼ਤਾ ਵੀ ਇੱਦਾਂ ਦਾ ਹੁੰਦਾ ਅਤੇ ਦੇਬੀ ਇਸ ਮੀਂਹ ਦੇ ਵਿੱਚ ਇਸ ਰਿਸ਼ਤੇ ਨੂੰ ਕਿੱਦਾਂ ਦੱਸਾਉਂਦਾ ਬਹੁਤ ਜ਼ੋਰ ਦੀ ਮੀਂਹ ਪੈ ਰਿਹਾ ਅਤੇ ਦਰਵਾਜ਼ਾ ਖੜਕਾ ਰਿਹਾ ਅਤੇ ਉਹ ਸੀਨ ਨੂੰ ਦੇਬੀ ਨੇ ਕਿੱਦਾਂ ਪੇਸ਼ ਕੀਤਾ ਉਹ ਸੁਣਦੇ ਤੁਸੀਂ ਸੁਣ ਰਹੇ ਹੋ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ

0: Sua 99.9.
1: ऐसी देबी दी कलम और मीं दा मौसम सौण भादों दे सिराटे मीं दे विच मंजे भी बाहर भेज जांदे ते मंजियां नूं फिर कान पै जांदी ओह मौसम भी अपना ही एक नज़ारा पेश करके जांदा जदों नठ के मीं आउंदा जदों सिराटे आउंदे आ अगे कुछ हासरात दियां गल्लां सुणदे आ त्रिलोक सिंह चुग त्रिलोक सिंह चुग भी महफलां च बैठ के कुछ गल्लां कर गया कुछ हॉलीडे दियां गल्लां त्रिलोक सिंह चुग तो सुणदे आ हासरात दे सैगमेंट च
2: ਸਾਡੇ ਪੰਜਾਬੀਆਂ ਵਿੱਚ ਨਾ ਦੋ ਗੱਲਾਂ ਕਹਿਣ ਦਾ ਬਹੁਤ ਸੁਭਾਅ ਆਦਤਾਂ ਨੇ ਪਹਿਲੀ ਤਾਂ ਗੱਲ ਇਹ ਹੈ ਕਿ ਭਾਰ ਕਿਵੇਂ ਘਟਾਈਏ ਹਾਏ ਰੱਬਾ ਭਾਰ ਕਿਵੇਂ ਘਟਾਈਏ ਤੇ ਦੂਜੀ ਆਵਾਜ਼ ਇਹ ਆਈ ਹੈ ਕਿ ਹਾਏ ਹੁਣ ਕੀ ਪਕਾਈਏ ਤਾਲੀਆਂ ਵਜਾ ਸਕਦੇ ਖੁੱਲ ਕੇ ਭਰਪੂਰ ਖੁੱਲ ਕੇ ਇਹ ਜੀਵਨ ਜੀਣਾ ਸਾਨੂੰ ਇਹ ਜੀਵਨ ਖੁਸ਼ੀਆਂ ਵਾਸਤੇ ਆਸਿਆਂ ਵਾਸਤੇ ਮਿਲਿਆ ਇਸ ਮੌਸਮ ਵਿੱਚ ਨਾ ਖਾਣ ਪੀਣ ਦਾ ਥੋੜਾ ਜਿਹਾ ਪਰਹੇਜ਼ ਨਹੀਂ ਕਰ ਸਕਦੇ ਪਰ ਉਹ ਇੱਕ ਸਹੇਲੀ ਦੂਜੀ ਨੂੰ ਦੱਸ ਰਹੀ ਸੀ ਜੀ ਮੈਂ ਤਾਂ ਬੜੀ ਡਾਇਟ ਕਰ ਰਹੀ ਹਾਂ ਅੱਜ ਕੱਲ੍ਹ ਡਾਇਟ ਤੇ ਹਾਂ ਉਹ ਕਹਿੰਦੀ ਕੀ ਖਾਣੀ ਹੈ ਕਹਿੰਦੀ ਬਸ ਗਾਜਰ ਜਾਂ ਮੂਲੀ ਤੇ ਉਹ ਕਹਿਣ ਲੱਗੀ ਵੀ ਗਾਜਰ ਜਾਂ ਮੂਲੀ ਖਾਣੀ ਹੈ ਪਰ ਭਾਰ ਤੇਰਾ ਵਧੀ ਜਾਂਦਾ ਉਹ ਕਹਿੰਦੀ ਇਹ ਗਾਜਰ ਦਾ ਹਲਵਾ ਤੇ ਮੂਲੀ ਦੇ ਪਰੌਂਠੇ ਔਰਤਾਂ ਨੂੰ ਜ਼ਿਆਦਾ ਫਿਕਰ ਹੁੰਦਾ ਭਾਰ ਵਧਣ ਦਾ ਉਹਨਾਂ ਨੇ ਨਾ ਵੇਇੰਗ ਮਸ਼ੀਨ ਰੱਖੀ ਹੁੰਦੀ ਹੈ ਇੱਕ ਔਰਤ ਰੋਜ਼ ਆਪਣਾ ਵਜ਼ਨ ਚੈੱਕ ਕਰਦੀ ਸੀ ਔਰ ਹਮੇਸ਼ਾ ਉਹਨਾਂ 68 ਹੁੰਦਾ ਸੀ ਬੜੀ ਖੁਸ਼ ਹੁੰਦੀ ਸੀ ਇੱਕ ਦਿਨ ਉਹਨੇ ਐਨਕ ਲਾ ਕੇ ਵੇਖ ਲਿਆ ਉਹ ਹੈਗਾ ਸੀ 88 ਉਹ ਕਹਿਣ ਲੱਗੀ ਹਾਏ ਰੱਬਾ ਮੇਰੀ ਐਨਕ ਦਾ ਭਾਰ 20 ਕਿਲੋ ਹੈ ਪਤਨੀ ਕਹਿੰਦੀ ਪਤੀ ਨੂੰ ਇਹ ਜੋ ਮੈਂ ਪਾਇਆ ਹੋਇਆ ਨਾ ਮੈਂ 7 ਸਾਲ ਤੋਂ ਇਹੀ ਪਾਇਆ ਉਂਝ ਦਾ ਉਂਝ ਹੀ ਫਿਟਿੰਗ ਹੈ ਇਹਦੀ ਤੁਸੀਂ ਮੈਨੂੰ ਐਵੇਂ ਕਹਿੰਦੇ ਰਹਿੰਦੇ ਹੋ ਮੋਟੀ ਹੈ ਮੋਟੀ ਹੈ ਉਹ ਕਹਿੰਦਾ ਭਾਗਵਾਨ ਨੇ ਰੱਬ ਤੋਂ ਡਰ ਇਹ ਸ਼ਾਲ ਹੈ ਪਰ ਇਹ ਮੇਰੇ ਸਾਰੇ ਚੁਟਕਲਿਆਂ ਵੱਲ ਜਰਾ ਗੌਰ ਫਰਮਾਨ ਦੀ ਲੋੜ ਨਹੀਂ ਰੱਜ ਕੇ ਖਾਓ ਇਹ ਮੌਸਮ ਹੈ ਖਾਣ ਦਾ ਦਸੰਬਰ ਵਿੱਚ ਦਬਾ ਕੇ ਖਾਓ ਫੇਰ ਆਪਾਂ ਜਨਵਰੀ ਚ ਦੇਖਾਂਗੇ ਇਸ ਤਰ੍ਹਾਂ ਹੋਇਆ ਜੀ ਇੱਕ ਮੁਕੱਦਮਾ ਚੱਲ ਗਿਆ ਸੀ ਤੇ ਉੱਥੇ ਤਾਈ ਦੀ ਗਵਾਹੀ ਸੀ ਤਾਈ ਜਦੋਂ ਗਵਾਹੀ ਦੇਣ ਲੱਗੀ ਤਾਂ ਉੱਥੇ ਦੋ ਵਕੀਲ ਤੇ ਉਹ ਇੱਕ ਜੱਜ ਉਹ ਤਿੰਨੇ ਹੀ ਉਹਦੇ ਹੀ ਪਿੰਡ ਦੇ ਸਨ ਤੇ ਵਕੀਲ ਨੇ ਤਾਈ ਨੂੰ ਪੁੱਛਿਆ ਤਾਈ ਤੂੰ ਮੈਨੂੰ ਜਾਣਦੀ ਹੈ ਤਾਈ ਕਹਿੰਦੀ ਹਾਂ ਗੁਲਾਬ ਸਿੰਘ ਦਾ ਪੁੱਤਰ ਹੈ ਤੂੰ ਇੱਕ ਨੰਬਰ ਦਾ ਝੂਠਾ ਹੈ ਤੂੰ ਤੇ ਤੇਰੀ ਪਤਨੀ ਵੀ ਤੈਨੂੰ ਛੱਡ ਕੇ ਗਈ ਹੋਈ ਹੈ ਉਹ ਬੜਾ ਹੈਰਾਨ ਹੋਇਆ ਸ਼ਰਮਿੰਦਾ ਜਿਹਾ ਵੀ ਹੋਇਆ ਤੇ ਉਹ ਕਹਿੰਦਾ ਉਹ ਦੂਜੇ ਵਕੀਲ ਨੂੰ ਜਾਣਦੀ ਹੈ ਕਹਿੰਦੀ ਹਾਂ ਬੜੀ ਚੰਗੀ ਤਰ੍ਹਾਂ ਜਾਣਦੀ ਹਾਂ ਉਹ ਕਰਨੈਲ ਕਾਣੇ ਦਾ ਪੁੱਤਰ ਹੈ ਇੱਕ ਨੰਬਰ ਦਾ ਬਦਮਾਸ਼ ਹੈ ਤੇਰੇ ਘਰ ਵੀ ਉਹੀ ਤਲਕ ਹੈਗੇ ਸੀ ਉਹਦੇ ਉਹ ਜੱਜ ਨੇ ਜਦੋਂ ਸੁਣਿਆ ਨਾ ਤੇ ਜੱਜ ਨੇ ਮੀਟਿੰਗ ਮੁਕੱਦਮਾ ਬਰਖਾਸਤ ਕਰਤਾ ਥੋੜੀ ਦੇਰ ਵਾਸਤੇ ਤੇ ਦੋਵਾਂ ਵਕੀਲਾਂ ਨੂੰ ਨਾ ਚੈਂਬਰ ਚ ਲੈ ਕੇ ਗਿਆ ਕਹਿੰਦਾ ਖਬਰਦਾਰ ਜੇ ਤਾਈ ਨੂੰ ਮੇਰੇ ਬਾਰੇ ਕੁਝ ਪੁੱਛਿਆ ਇਹ ਜੋਸ਼ੀਆਂ ਦੀਆਂ ਬੜੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਨੇ ਤੇ ਅਕਸਰ ਆਪਣੀਆਂ ਜਿਹੜੀਆਂ ਔਰਤਾਂ ਹੀ ਨੇ ਨਾ ਉਹ ਹੀ ਅੱਗੇ ਹੱਥ ਕਰ ਦਿੰਦੀਆਂ ਲੈ ਵੀ ਦੇਖੀ ਕੀ ਹੈਗਾ ਤੇ ਉਹ ਕਹਿਣ ਲੱਗਿਆ ਜੋਸ਼ੀ ਕੇ ਤੇਰੇ ਤੇ ਨਾ ਬੜਾ ਔਖਾ ਸਮਾਂ ਚੱਲ ਰਿਹਾ ਤੇ ਉਹ ਕਹਿਣ ਲੱਗੀ ਫੇਰ ਕੀ ਹੋਏਗਾ ਇਸ ਤੋਂ ਬਾਅਦ ਕਹਿੰਦਾ ਫਿਰ ਤੂੰ ਯੂਜ਼ ਟੂ ਹੋ ਜਾਏਗੀ ਇੱਕ ਨੂੰ ਕਹਿੰਦਾ ਕਿ ਤੇਰੀ ਕੁੰਡਲੀ ਚ ਨਾ ਬੜਾ ਧਨ ਹੈ ਜੋਸ਼ੀ ਕਹਿੰਦਾ ਇੱਕ ਔਰਤ ਨੂੰ ਤੇਰੀ ਕੁੰਡਲੀ ਚ ਬੜਾ ਧਨ ਹੈ ਉਹ ਕਹਿੰਦੀ ਉਹ ਤਾਂ ਗੱਲ ਠੀਕ ਹੈ ਪਰ ਇਹ ਦੱਸੋ ਵੀ ਉਹ ਮੈਂ ਅਕਾਊਂਟ ਚ ਕਿਵੇਂ ਟ੍ਰਾਂਸਫਰ ਕਰਾਂ ਇਹ ਕਿਸੇ ਨੇ ਬੜਾ ਖੂਬਸੂਰਤ ਕਿਹਾ ਕਿ ਜਦੋਂ ਵੀ ਵਿਆਹ ਹੋਣ ਲੱਗਦਾ ਨਾ ਪਤੀ ਪਤਨੀ ਦੀਆਂ ਕੁੰਡਲੀਆਂ ਮਿਲਾਉਂਦੇ ਨੇ ਤਾਂ ਉਹਨੇ ਸੁਜੈਸ਼ਨ ਦਿੱਤੀ ਵੀ ਪਤੀ ਪਤਨੀ ਦੀ ਕੁੰਡਲੀ ਮਿਲਾਉਣ ਦੀ ਲੋੜ ਨਹੀਂ ਹੁੰਦੀ ਨੌ ਸੱਸ ਤੇ ਨਨਾਣ ਦੀ ਹੋਈ ਮਿਲਾ ਲਿਆ ਕਰੋ ਜਦੋਂ ਥੋੜਾ ਬਹੁਤਾ ਝਗੜਾ ਹੁੰਦਾ ਪਤੀ ਪਤਨੀ ਦਾ ਤੇ ਪਤੀ ਗੁੱਸੇ ਵਿਚ ਕਹਿਣ ਲੱਗਿਆ ਤੂੰ ਮੇਰਾ ਕੀ ਵਿਗਾੜ ਲਏਗੀ ਰੋਹ ਵਿਚ ਕਹਿੰਦੇ ਨੇ ਆ ਤੂੰ ਮੇਰਾ ਕੀ ਵਿਗਾੜ ਲਏਗੀ ਉਦੋਂ ਤੋਂ ਹੀ ਉਹਦਾ ਚਾਰਜਰ ਨਹੀਂ ਲੱਭ ਰਿਹਾ
1: ਦੇਖੋ ਜੀ ਗੱਲਾਂ ਬਾਤਾਂ ਹਾਸੇ ਦੀਆਂ ਵੀ ਹਮੇਸ਼ਾ ਮੈਂ ਸੋਚਦਾ ਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਕਹਿ ਜਾਂਦੇ ਆ ਕੁੰਡਲੀਆਂ ਮਿਲਾਉਣ ਦੀ ਗੱਲ ਕੀਤੀ ਤਾਂ ਵਧੀਆ ਸਲਾਹ ਆ ਕਿ ਨਨਾਣ ਦੀ ਸੱਸ ਦੀ ਅਤੇ ਨੂੰਹ ਦੀ ਇਹਨਾਂ ਦੀਆਂ ਕੁੰਡਲੀਆਂ ਮਿਲਾ ਕੇ ਦੇਖੋ ਪਤੀ ਪਤਨੀ ਦੀ ਕੁੰਡਲੀ ਮਿਲਾਉਣ ਦੇ ਨਾਲੋਂ ਸਾਰੇ ਝਗੜੇ ਖਤਮ ਹੋ ਜਾਣਗੇ ਇਹ ਗੀਤ ਸੁਣਦੇ ਹਾਂ ਕਮਲ ਹੀਰ ਦੀ ਆਵਾਜ਼ 'ਚ ਕਮਲ ਹੀਰ ਇਸ ਗੀਤ 'ਚ ਬਹੁਤ ਹੀ ਵਧੀਆ ਗੱਲਾਂ ਬਾਤਾਂ ਨੂੰ ਪਰੋ ਗਿਆ ਗਾ ਗਿਆ ਉਹ ਗੀਤ ਸੁਣਦੇ ਹਾਂ ਕਮਲ ਹੀਰ ਦੀ ਆਵਾਜ਼ 'ਚ